ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸਿੰਘ ਜੀਓ, ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਉਪਰੰਤ ਗਿਆਨੀ ਅਮਰਜੀਤ ਸਿੰਘ ਜੀ ਜੌਲ ਬਿਧੀਪੁਰੀਏ, ਇਹਨਾਂ ਦਾ ਢਾਡੀ ਜਥਾ ਇੱਕ ਹਫ਼ਤੇ ਵਾਸਤੇ ਗੁਰੂ ਘਰ ਵਿਖੇ ਹਰ ਰੋਜ਼ 7:15 ਤੋਂ 8:15 ਤੱਕ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਦੇ ਨਾਲ ਜੋੜਨਗੇ। ਸੋ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰ ਕੇ ਆਏ ਹੋਏ ਵਿਦਵਾਨਾਂ ਪਾਸੋਂ ਕਥਾ ਇਤਿਹਾਸ ਸਰਵਣ ਕਰਨਾ ਹੈ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਧ ਸੰਗਤ ਜੀ, ਕੀਰਤਨ ਦੀ ਹਾਜ਼ਰੀ ਆਪ ਜੀ ਨੇ ਨਿਤਨਿਕ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਹਾਂ, ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਜਾਪ ਕਰਦਿਆਂ ਹੋਇਆਂ ਬੇਅੰਤ ਗਲਤੀਆਂ ਦੀ ਖਿਮਾ ਬਖਸ਼ ਦੇਣੀ ਜੀ। ਆਪ ਸਭ ਜੀ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ, ਬਹੁਤ ਵੱਡੇ ਭਾਗ ਹਨ ਜੋ ਕਲਯੁੱਗ ਮੈਂ ਕੀਰਤਨ ਕਰ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂਪਾਕਾਂ ਅਨੁਸਾਰ। ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਪਾਸੋਂ। ਆਪ ਜੀ ਦਾ ਬਹੁਤ ਧੰਨਵਾਦ ਔਰ ਜਥੇ ਦਾ ਬਹੁਤ ਬਹੁਤ ਧੰਨਵਾਦ। ਅੱਜ ਆਪਣੇ ਪਾਸ ਪੰਥ ਦਾ ਬਹੁਤ ਹੀ ਪ੍ਰਸਿੱਧ ਢਾਡੀ ਜਥਾ ਭਾਈ ਅਮਰਜੀਤ ਸਿੰਘ ਜੀ ਜੌਹਲ ਵਿਧੀਪੁਰੀਆ, ਜਿਨ੍ਹਾਂ ਨੇ 1991-92 ਦੇ ਸਮੇਂ ਦੇ ਵਿੱਚ, ਜਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਸਨ, KPS ਗਿੱਲ ਜੋ DGP ਹੈ ਔਰ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ, ਜਿਨ੍ਹਾਂ ਨੇ ਬਹੁਤ ਬੱਚਿਆਂ ਦੇ ਖੂਨ ਦੀ ਹੋਲੀ ਖੇਡੀ, ਉਸ ਸਮੇਂ ਇਹ ਸਾਡੇ ਵੀਰ ਨੇ ਇੱਕ ਪੂਰਾ ਜੋ ਟਰੈਕ ਹੈ 6 ਗੀਤਾਂ ਦਾ ਉਹ ਲਿਖਿਆ ਸੀ, ਉਹਨੂੰ ਹੰਸਰਾਜ ਹੰਸ ਨੇ ਜਿਹੜਾ ਗਾਇਆ, ਉਸ ਸਮੇਂ ਦੇ ਵਿੱਚ ਬਹੁਤ ਉਹ ਮਕਬੂਲ ਹੋਇਆ। ਸਾਰੇ ਹੀ ਉਹਦੇ ਗੀਤ ਜਿਹੜੇ ਬਹੁਤ ਮਕਬੂਲ ਹੋਏ, ਪਰ ਜਿਹੜਾ ਗੀਤ ਮੇਨ ਸੀ ਉਹਦਾ, ਇਹ ਕੀ ਤੂੰ ਪੁੱਤਰਾ ਕਰਿਆ ਨਾ ਤੂੰ ਸਮੇਂ ਭੈਰੇ ਤੋਂ ਡਰਿਆ, ਪਾ ਕੇ ਉੱਤੋਂ ਦੀ ਕਿਰਪਾਨ ਸਿਰ 'ਤੇ ਬੰਨ ਲਈ ਪੱਗ ਸੁਨਹਿਰੀ, ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਬੈਰੀ। ਬਹੁਤ ਹੀ ਜਜ਼ਬਾਤੀ ਔਰ ਸਲੀਕੇ ਦੇ ਨਾਲ ਇਹ ਸਾਡੇ ਵੀਰ ਨੇ ਉਹ ਗੀਤ ਲਿਖਿਆ ਸੀ ਜੋ ਸਾਰੇ ਗੁਰੂ ਘਰਾਂ ਦੇ ਵਿੱਚ, ਪੰਜਾਬ ਦੇ ਹਰ ਪਿੰਡ ਪਿੰਡ ਹਰ ਘਰ ਘਰ ਦੇ ਵਿੱਚ ਉਹ ਗੀਤ ਜੋ ਹੈ ਲੋਕਾਂ ਦੇ ਕੋਠਿਆਂ 'ਤੇ ਬਨੇਰਿਆਂ 'ਤੇ ਗੂੰਜਿਆ, ਔਰ ਬਹੁਤ ਹੀ ਵੱਡੀ ਅਹਿਮੀਅਤ ਜਿਹੜੀ ਉਹ ਇਤਿਹਾਸਿਕ ਗੀਤ ਜਿਹੜਾ ਉਹ ਪੂਰੇ ਦਾ ਪੂਰਾ ਜਿਹੜਾ ਹੈ ਉਹ ਕੈਸਟ ਟਰੈਕ ਜਿਹੜਾ ਹੈ ਇਤਿਹਾਸਿਕ ਬਣਿਆ। ਗੁਰੂ ਪਿਆਰੇ, ਉਹ ਸਮਾਂ ਜਿਹੜਾ ਆਪਣੀ ਚਾਲੇ ਚੱਲਿਆ ਜਾਂਦਾ ਹੈ, ਸਮੇਂ ਦੇ ਨਾਲ ਜਿਹੜੀਆਂ ਚੀਜ਼ਾਂ ਉਹ ਭੁੱਲ ਜਾਂਦੀਆਂ ਹਨ, ਪਰ ਸਾਡੇ ਇਸ ਵੀਰ 'ਤੇ ਬਹੁਤ ਕਿਰਪਾ ਹੈ ਭਾਈ ਅਮਰਜੀਤ ਸਿੰਘ ਦੀ 'ਤੇ। ਇਹਨਾਂ ਨੇ ਬਹੁਤ ਹੀ ਜੋ ਪੰਜਾਬ ਦੇ ਵਿੱਚ ਜੋ ਮੌਕੇ ਦਾ ਹਾਲਾਤ ਔਰ ਪੁਰਾਣੇ ਜੋ ਸਮੇਂ ਦੇ ਗੁਰ ਇਤਿਹਾਸ ਸਮੇਂ ਦੇ ਔਰ ਜੁਝਾਰੂ ਸਿੰਘਾਂ ਦੇ ਜਿਹੜੇ ਗੀਤ ਹੈ ਬਹੁਤ ਚੜ੍ਹਦੀ ਕਲਾ ਦੇ ਨਾਲ ਲਿਖੇ ਹੈ। ਅੱਜ ਇਹਨਾਂ ਦਾ ਪਹਿਲਾ ਦੀਵਾਨ ਗੁਰੂ ਘਰ ਐਲਸਵਰਾਟੇ ਸ਼ੁਰੂ ਹੋਣ ਜਾ ਰਿਹਾ ਹੈ। ਜਿਹੜੀਆਂ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਇੰਟਰਨੈੱਟ ਜ਼ਰੀਏ ਸੁਣਦੀਆਂ ਹਨ, ਉਹਨਾਂ ਨੂੰ ਬੇਨਤੀ ਹੈ ਭਾਈ ਜ਼ਰੂਰ ਆਪ ਜੀ ਸ਼ਾਮ ਦੇ ਸਮੇਂ ਦੇ ਵਿੱਚ ਕੀਰਤਨ ਦੀ ਹਾਜ਼ਰੀ ਆਪਾਂ ਇਹਨਾਂ ਤੋਂ ਜੋ ਢਾਡੀ ਬਾਰਾਂ ਸੁਣਨੀਆਂ ਹਨ ਜ਼ਰੂਰ ਹਾਜ਼ਰੀ ਭਰ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਪਾਂ ਲਾਹਾ ਲਈਏ, ਔਰ ਆਏ ਹੋਏ ਪਤਵੰਤਿਆਂ ਦਾ ਆਪਾਂ ਜਿਹੜਾ ਮਾਣ ਸਤਿਕਾਰ ਉਹ ਵਧਾਈਏ। ਆਓ ਕਰੀਬਨ ਕਰੀਬਨ 1 ਘੰਟੇ ਵਾਸਤੇ ਭਾਈ ਸਾਹਿਬ ਜੀ ਆਪ ਜੀ ਨੂੰ ਗੁਰ ਇਤਿਹਾਸ ਅਤੇ ਢਾਡੀ ਬਾਰਾਂ ਦੇ ਦੁਆਰਾ ਜਿਹੜਾ ਨਿਹਾਲ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੋਕੇ ਜਹਾਜ਼ ਬਾਣੀ ਕੇ ਬੋਹਿਥ ਜੁਗੋ ਜੁਗੇ ਅਟਲ ਸ਼ਬਦਾ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀਓ ਵਡਭਾਗੇ ਹੋ ਜੋ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਹੋ। ਪਾਤਸ਼ਾਹ ਜੀ ਨੂੰ ਆਪਾਂ ਕਲਯੁਗੀ ਜੀਵਾਂ 'ਤੇ ਤਰਸ ਆਇਆ। ਸਾਹਿਬ ਜੀ ਨੇ ਤਰਸ ਕਰਕੇ ਆਪਣੀ ਪਾਵਨ ਗੋਦ ਅੰਦਰ ਬੈਠਣ ਦਾ ਸੁਭਾਗ ਬਖਸ਼ ਦਿੱਤਾ ਏ। ਆਓ ਸਤਿਗੁਰੂ ਜੀ ਦੀ ਇਸ ਬਖਸ਼ਿਸ਼ ਦਾ ਲਾਹਾ ਲਈਏ, ਮਨ ਦੀ ਇਕਾਗਰਤਾ ਬਣਾਈਏ ਅਤੇ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪਾਂ ਹੁਕਮ ਮਨਾਉਂਦੇ ਹੋਏ ਫਤਿਹ ਦੀ ਸਾਂਝ ਕਰੀਏ। ਆਓ ਕਰੋ ਕਿਰਪਾ ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਸੰਗਤ ਦੀਆਂ ਘੜੀਆਂ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀਆਂ ਨੇ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਕੇ ਇਹ ਜ਼ਿੰਦਗੀ ਦੇ ਪਲ ਕਿਰਤਾਰਥ ਕਰਨ। ਸਤਿਗੁਰੂ ਜੀ, ਆਪ ਜੀ ਨੇ ਢਾਡੀ ਸਿੰਘਾਂ ਦੇ ਕੋਲੋਂ ਕਵਿਤਾ ਸਰਵਣ ਕੀਤੀ ਹੈ, ਗੁਰੂ ਨਾਨਕ ਦੇ ਦਰ ਤੋਂ ਮਿਲਦਾ ਮਾਣ ਨਿਮਾਣਿਆਂ ਨੂੰ। ਇਹ ਘਰ ਜਿਹੜਾ ਇਹ ਨਿਮਾਣਿਆਂ ਨੂੰ ਮਾਣ ਬਖਸ਼ਦਾ, ਇਹ ਘਰ ਨਿਤਾਣਿਆਂ ਦਾ ਤਾਣ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ ਹੈ। ਇਸ ਘਰ ਦੀ ਹੋਂਦ ਤੋਂ ਪਹਿਲਾਂ ਮਨੁੱਖਤਾ ਇੰਨੀ ਕੁ ਜ਼ਿਆਦਾ ਉਲਝੀ ਹੋਈ ਸੀ ਕਿ ਮਨੁੱਖਤਾ ਨੇ ਆਪਸ ਵਿੱਚ ਮਨੁੱਖਾਂ ਨੇ ਵੰਡੀਆਂ ਤਾਂ ਪਾਈਆਂ, ਮਨੁੱਖ ਨੇ ਰੱਬ ਦੀਆਂ ਵੀ ਵੰਡੀਆਂ ਪਾ ਦਿੱਤੀਆਂ। ਰੱਬ ਨੂੰ 33 ਕਰੋੜ ਹਿੱਸਿਆਂ ਵਿੱਚ ਵੰਡਿਆ ਗਿਆ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਜਦੋਂ ਵਾਹਿਗੁਰੂ ਜੀ ਤੋਂ ਟੁੱਟ ਜਾਈਏ ਤਾਂ ਫਿਰ ਦੁਨੀਆਂ ਦੀ ਹਰ ਖੱਜਲ ਖੁਆਰੀ ਜਿਹੜੀ ਆ ਉਸ ਵਿਅਕਤੀ ਦੀ ਝੋਲੀ ਵਿੱਚ ਪੈ ਜਾਂਦੀ ਏ। ਸੋ ਜਦੋਂ ਹਿੰਦੁਸਤਾਨ ਦੇ ਖਿੱਤੇ ਦੇ ਲੋਕ ਉਸ ਰੱਬ ਤੋਂ ਟੁੱਟ ਕੇ ਰੱਬ ਦੀਆਂ ਵੰਡੀਆਂ ਪਾਉਂਦੇ ਨੇ ਤਾਂ ਫਿਰ ਜ਼ਬਰ ਜ਼ੁਲਮ ਦੀਆਂ ਹਨੇਰੀਆਂ ਝੁੱਲੀਆਂ ਮਨੁੱਖਤਾ ਦੁੱਖਾਂ ਦੇ ਨਾਲ ਪੀੜੀ ਗਈ। ਫਿਰ ਜਿਸ ਅਕਾਲ ਪੁਰਖ ਤੋਂ ਟੁੱਟੇ ਸਨ ਉਸੇ ਦੀਆਂ ਚਰਨਾਂ ਵਿੱਚ ਅਰਦਾਸਾਂ ਕੀਤੀਆਂ, ਬੇਨਤੀਆਂ ਕੀਤੀਆਂ ਤਾਂ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਅਕਾਲ ਪੁਰਖ ਜੀ ਨੂੰ ਤਰਸ ਆ ਗਿਆ ਤੇ ਇਸ ਮਨੁੱਖਤਾ ਨੂੰ ਸਿੱਧੇ ਰਾਹ ਪਾਉਣ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ 1469 ਈਸਵੀ ਨੂੰ ਹੋਇਆ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਮਨੁੱਖਤਾ ਨੂੰ ਇਹ ਨਾਰਾ ਬੁਲੰਦ ਕਰਕੇ ਅਕਾਲ ਪੁਰਖ ਦੇ ਲੜ ਲਾਇਆ ਕਿ ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਸਤਨਾਮ ਉਸ ਦਾ ਨਾਮ ਸੱਚ ਹੈ, ਕਰਤਾ ਪੁਰਖ ਉਹ ਸਭ ਕੁਝ ਦਾ ਕਰਤਾ ਏ, ਨਿਰਭਉ ਉਹਨੂੰ ਕਿਸੇ ਦਾ ਵੀ ਕੋਈ ਭੈ ਨਹੀਂ, ਕੋਈ ਡਰ ਨਹੀਂ। ਪਰ ਜੇ ਭੈ ਨਹੀਂ ਕੋਈ ਡਰ ਨਹੀਂ ਤਾਂ ਉਹ ਕਿਸੇ ਨਾਲ ਵੈਰ ਵੀ ਨਹੀਂ ਕਰਦਾ, ਨਿਰਵੈਰ ਅਕਾਲ ਮੂਰਤ ਉਹਦੀ ਕੋਈ ਵਿਸ਼ੇਸ਼ ਮੂਰਤ ਨਹੀਂ ਹੈ। ਕੋਈ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਰੱਬ ਇਸ ਤਰ੍ਹਾਂ ਦਾ ਏ, ਅਕਾਲ ਮੂਰਤ ਅਜੂਨੀ ਉਹ ਜੂਨਾ ਤੋਂ ਰਹਿਤ ਹੈ, ਜੰਮਦਾ ਮਰਦਾ ਨਹੀਂ। ਸਹਿਬੰ ਉਹਨੂੰ ਕਿਸੇ ਨੇ ਨਹੀਂ ਪੈਦਾ ਕੀਤਾ, ਉਹ ਖੁਦ ਤੋਂ ਪ੍ਰਕਾਸ਼ ਹੈ। ਅਜੂਨੀ ਸਹਿਬੰ ਅਸੀਂ ਕਈ ਵਾਰ ਇਕੱਠਾ ਪੜ੍ਹ ਜਾਂਦੇ ਹਾਂ ਪਰ ਇਹ ਅਲੱਗ ਅਲੱਗ ਹੈ। ਉਹ ਜੂਨਾ ਤੋਂ ਰਹਿਤ ਹੈ, ਉਹ ਖੁਦ ਤੋਂ ਪ੍ਰਕਾਸ਼ ਹੈ ਤੇ ਐਸਾ ਰੱਬ
ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਏ। ਪਾਤਸ਼ਾਹ ਜੀ ਫਿਰ ਕਹਿੰਦੇ ਨੇ, ਇਹ ਕੋਈ ਇੱਕ ਸਮੇਂ ਦੀ ਖੇਡ ਨਹੀਂ, ਇਹ ਤਾਂ ਆਦਿ ਸੱਚ ਜੁਗਾਦ ਸੱਚ, ਇਹ ਸ਼ੁਰੂ ਤੋਂ ਸੱਚੀ ਕਹਾਣੀ ਹੈ ਕਿ ਰੱਬ ਇਸ ਤਰ੍ਹਾਂ ਦਾ ਏ। ਜੁਗਾਦ ਸੱਚ ਜੁਗਾਂ ਜੁਗਾਂ ਤੋਂ ਸੱਚ ਹੈ, ਹੈ ਵੀ ਸੱਚ, ਇਹ ਹੁਣ ਵੀ ਸੱਚ ਹੈ, ਤੇ ਨਾਨਕ ਹੋਸੀ ਵੀ ਸੱਚ, ਅਗਾਂਹ ਵੀ ਸੱਚ ਹੀ ਰਹੇਗਾ। ਪਰਮਾਤਮਾ ਦੇ ਇਹ ਗੁਣ ਨੇ ਤੇ ਪਰਮਾਤਮਾ ਦੀ ਇਹ ਜਿਹੜੀ ਡੈਫੀਨੇਸ਼ਨ ਹੈ, ਇਸ ਨੂੰ ਸਮਝਾ ਕਰਕੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਤ ਲੋਕ ਦੇ ਜੀਵਾਂ ਤੇ ਬਖਸ਼ਿਸ਼ਾਂ ਕੀਤੀਆਂ। ਵਾਹਦ ਦੁਨੀਆਂ ਤੇ ਇੱਕੋ ਇੱਕ ਸ਼ਖਸੀਅਤ ਹੋਏ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਜਿਹਨਾਂ ਨੇ ਦੁਖਿਆਰਿਆਂ ਤੱਕ ਆਪ ਜਾ ਕੇ ਉਹਨਾਂ ਨੂੰ ਆਪਣੇ ਗਲ ਨਾਲ ਲਾਇਆ। ਨਹੀਂ ਤਾਂ ਦੁਨੀਆਂ ਦੀ ਫਿਤਰਤ ਰਹੀ ਹੈ, ਜਿਸ ਕਿਸੇ ਨੂੰ ਵੀ ਕੋਈ ਦੁੱਖ ਹੋਵੇ ਤਕਲੀਫ ਹੋਵੇ, ਉਹ ਆਪਣੇ ਦੁੱਖ ਦੀ ਨਿਵਰਤੀ ਵਾਸਤੇ ਆਪ ਚੱਲ ਕੇ ਜਾਂਦਾ ਹੈ। ਚਾਹੇ ਉਹ ਕਿਸੇ ਵੈਦ ਕੋਲ ਜਾਵੇ, ਹਕੀਮ ਕੋਲ ਜਾਵੇ, ਡਾਕਟਰ ਕੋਲ ਜਾਵੇ, ਕਿਸੇ ਸਿਆਣੇ ਕੋਲ ਜਾਵੇ, ਜਿੱਥੋਂ ਵੀ ਉਹਨੂੰ ਆਸ ਹੁੰਦੀ ਹੈ ਕਿ ਮੇਰੇ ਦੁੱਖ ਦੀ ਨਿਵਰਤੀ ਹੋ ਜਾਵੇਗੀ, ਵਿਅਕਤੀ ਆਦਿ ਕਾਲ ਤੋਂ ਉੱਥੇ ਚੱਲ ਕੇ ਜਾਂਦਾ ਰਿਹਾ ਹੈ ਆਪ ਚੱਲ ਕੇ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਵਾਹਨ ਇੱਕੋ ਇੱਕ ਸ਼ਖਸੀਅਤ ਨੇ ਜਿਹੜੇ ਦੁਖਿਆਰਿਆਂ ਤੱਕ ਆਪ ਚੱਲ ਕੇ ਗਏ, ਚਾਰੇ ਦਿਸ਼ਾਵਾਂ ਵਿੱਚ ਚਾਰ ਉਦਾਸੀਆਂ ਕੀਤੀਆਂ, ਦੁਖੀਆਂ ਨੂੰ ਆਪਣੇ ਗਲ ਨਾਲ ਲਾਇਆ, ਅਤੇ ਉਹਨਾਂ ਦਾ ਚਾਹੇ ਸਰੀਰਕ ਰੋਗ ਸੀ ਅਤੇ ਚਾਹੇ ਮਾਨਸਿਕ ਰੋਗ ਸੀ, ਪਾਤਸ਼ਾਹ ਜੀ ਨੇ ਉਸ ਦਾ ਉਹ ਰੋਗ ਦੂਰ ਕਰਕੇ ਇੱਕ ਅਕਾਲ ਪੁਰਖ ਦੇ ਲੜ ਲਾਇਆ। ਪਰ ਇਹ ਜੋ ਮਨੁੱਖਤਾ ਬਿਮਾਰ ਹੋਈ ਬੈਠੀ ਏ, ਇਸ ਦਾ ਰੋਗ ਜਿਹੜਾ ਹੈ ਉਹ ਬੜਾ ਵੱਡਾ ਏ। ਧਿਆਨ ਦੇਣਾ, ਸਿਆਣੇ ਕਹਿੰਦੇ ਨੇ ਜਿਹੜਾ ਰੋਗ ਹੈ ਨਾ, ਜਿਹੜਾ ਦੁੱਖ ਹੈ, ਇਹ ਆਉਂਦਾ ਜਿਹੜਾ ਘੋੜੇ ਦੀ ਚੱਲ ਹੈ ਅਤੇ ਜਾਂਦਾ ਜਿਹੜਾ ਜੂਨ ਦੀ ਚੱਲ ਹੈ। ਸੋ ਮਨੁੱਖਤਾ ਦੇ ਇਸ ਇਲਾਜ ਨੂੰ ਕਰਨ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਜੋਤ ਨੂੰ 10 ਸਰੀਰਾਂ ਦੇ ਵਿੱਚ ਦੀ ਵਿਚਰਨਾ ਪਿਆ, ਅਤੇ ਆਖਿਰ 10 ਸਰੀਰਾਂ ਤੋਂ ਉਪਰੰਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਦੇ ਵਿੱਚ ਸਦਾ ਸਦਾ ਵਾਸਤੇ ਮਨੁੱਖਤਾ ਦੀ ਅਗਵਾਈ ਕਰਨ ਵਾਸਤੇ ਇਹ ਬਖਸ਼ਿਸ਼ਾਂ ਵਰਤੀਆਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਦੀਆਂ, ਅਤੇ ਵਰਤ ਰਹੀਆਂ ਨੇ, ਵਰਤਦੀਆਂ ਰਹਿਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 10 ਪਾਤਸ਼ਾਹੀਆਂ ਦੇ ਆਤਮਕ ਸਰੂਪ ਨੇ, ਜੋਤ ਉਹੀ ਹੈ। ਸੋ ਗੁਰੂ ਪਿਆਰਿਓ, ਇਸ ਘਰ ਦੀਆਂ ਵਡਿਆਈਆਂ ਵੱਡੀਆਂ ਨੇ, ਅਤੇ ਇਹਨਾਂ ਵਡਿਆਈਆਂ ਦੇ ਵਿੱਚੋਂ ਜਿੰਨੀਆਂ ਵੀ ਸਤਿਗੁਰੂ ਜੀ ਚਾਹੁਣਗੇ, ਓਨੀਆਂ ਕੁ ਵਡਿਆਈਆਂ ਜਿੰਨੀ ਕਿਸੇ ਨੂੰ ਮਤ ਦਿੰਦੇ ਨੇ, ਓਨੀਆਂ ਕੁ ਸਤਿਗੁਰੂ ਜੀ ਕਰਵਾ ਲੈਂਦੇ ਨੇ। ਸੋ ਦਸਰਿਆਂ ਨੂੰ ਪ੍ਰਬੰਧਕੀ ਕਮੇਟੀ ਨੇ ਇਸ ਦਰ ਘਰ ਦੀਆਂ ਸਿਫਤਾਂ ਅਤੇ ਇਸ ਦੇ ਇਤਿਹਾਸ ਨੂੰ ਸਾਂਝਾ ਸੰਗਤਾਂ ਨਾਲ ਕਰਨ ਵਾਸਤੇ ਸੇਵਾਵਾਂ ਬਖਸ਼ੀਆਂ ਨੇ। ਧੰਨਵਾਦੀ ਹਾਂ ਸਮਰਾਟ ਸਾਹਿਬ ਜੀ ਹੋਰਾਂ ਦੇ, ਮੱਲੀ ਸਾਹਿਬ ਹੋਰਾਂ ਦੇ, ਸਮੁੱਚੀ ਕਮੇਟੀ ਦੇ। ਆਓ ਗੁਰੂ ਪਿਆਰਿਓ, ਆਪਾਂ ਹੁਣ ਇਤਿਹਾਸ ਦੀ ਲੜੀ ਸ਼ੁਰੂ ਕਰਦੇ ਹਾਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਜੋਤ ਦੇ ਵਾਰਸ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਬਖਸ਼ਿਸ਼ਾਂ ਕਰ ਰਹੇ ਨੇ। ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸਤਿਗੁਰਾਂ ਦੇ ਦੀਦਾਰੇ ਕਰਨ ਵਾਸਤੇ ਆਉਂਦੀਆਂ ਨੇ। ਇਸੇ ਤਰ੍ਹਾਂ ਡੱਲੇ ਨਗਰ ਦੀਆਂ ਸੰਗਤਾਂ, ਇਹ ਡੱਲਾ ਨਗਰ ਬਿਲਕੁਲ ਸੁਲਤਾਨਪੁਰ ਸਾਹਿਬ ਦੇ ਨਜ਼ਦੀਕ ਹੈ, ਇਸ ਨਗਰ ਦੀਆਂ ਸੰਗਤਾਂ ਇਕੱਠੀਆਂ ਹੋਈਆਂ, ਗੁਰੂ ਦੇ ਚਰਨਾਂ ਦੀ ਪ੍ਰੀਤ ਨੇ ਖਿੱਚ ਪਾਈ ਅਤੇ ਅਰਦਾਸਾਂ ਕਰਕੇ ਇਹ ਡੱਲੇ ਨਗਰ ਦੀਆਂ ਸੰਗਤਾਂ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਇੰਜ ਤੁਰ ਪਈਆਂ ਨੇ।

ਡੱਲੇ ਨਗਰ ਦੀਆਂ ਸੰਗਤਾਂ ਇਕੱਤਰ ਹੋਈਆਂ। ਪ੍ਰੋਗਰਾਮ ਉਲੀਕਿਆ ਗਿਆ, ਆਪਣੇ ਜਿਹੜੇ ਨਿੱਜੀ ਰੁਝੇਵੇਂ ਸਨ ਉਹ ਸਾਰੇ ਰੁਝੇਵੇਂ ਜਿਹੜੇ ਮੁਕਾ ਕਰਕੇ ਇਹ ਸੰਗਤਾਂ ਧਰਮਸ਼ਾਲਾ ਵਿੱਚ ਇਕੱਠੀਆਂ ਹੋ ਕੇ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਭੇਟਾਵਾਂ ਲੈ ਕੇ ਜੋ ਜੋ ਸਰਦਾ ਬਣਦਾ ਸੀ ਉਹ ਲੈ ਕਰਕੇ ਇਕੱਠੀਆਂ ਹੋ ਕੇ ਤੁਰ ਪਈਆਂ ਨੇ। ਸ਼ਬਦ ਪੜ੍ਹਦੀਆਂ ਇਹ ਸੰਗਤਾਂ ਬਿਆਸ ਦਰਿਆ ਨੂੰ ਪਾਰ ਕਰਦੀਆਂ ਨੇ। ਅੱਜ ਕੱਲ੍ਹ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਪੱਤਣ ਹੈ ਉਸ ਵੇਲੇ ਗੋਇੰਦਵਾਲ ਸਾਹਿਬ ਨਗਰ ਨਹੀਂ ਸੀ ਹੋਇਆ ਕਰਦਾ, ਸਿਰਫ ਪੱਤਣ ਹੋਇਆ ਕਰਦਾ ਸੀ। ਇਸ ਪੱਤਣ ਨੂੰ ਪਾਰ ਕਰਕੇ ਸੰਗਤ ਇਸੇ ਤਰ੍ਹਾਂ ਬਾਣੀ ਪੜ੍ਹਦੀਆਂ ਸ਼ਬਦ ਗਾਉਂਦੀਆਂ ਹੋਈਆਂ ਖਡੂਰ ਸਾਹਿਬ ਪਹੁੰਚ ਗਈਆਂ ਨੇ। ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ ਏ, ਜਾ ਕੇ ਸਤਿਗੁਰਾਂ ਦੇ ਚਰਨ ਪਰਸੇ ਲਿਆਂਦੀਆਂ ਭੇਟਾਵਾਂ ਸਾਹਿਬ ਜੀ ਦੇ ਹਜ਼ੂਰ ਰੱਖੀਆਂ। ਸਤਿਗੁਰਾਂ ਨੇ ਬਖਸ਼ਿਸ਼ਾਂ ਭਰੇ ਹੱਥ ਜਿਹੜੇ ਸਿਰ 'ਤੇ ਧਰ ਕਰਕੇ ਨਵਾਜਿਆ ਅਤੇ ਇਹ ਸੰਗਤਾਂ ਸੇਵਾਵਾਂ ਦੇ ਵਿੱਚ ਜੁੱਟ ਗਈਆਂ ਨੇ। ਕਿਉਂਕਿ ਪਤਾ ਏ ਬਿਨ ਸੇਵਾ ਧ੍ਰਿਗ ਹੱਥ ਪੈਰ, ਕੋਈ ਗੁਰੂ ਕੇ ਲੰਗਰ ਵਾਸਤੇ ਲੱਕੜਾਂ ਪਾੜਨ ਲੱਗ ਪਿਆ, ਕੋਈ ਬਰਤਨ ਸਾਫ਼ ਕਰਨ ਲੱਗ ਪਿਆ, ਬੀਬੀਆਂ ਪ੍ਰਸ਼ਾਦੇ ਪਕਾਉਣ ਲੱਗ ਪਈਆਂ ਨੇ, ਜਿਹੜੀ ਜਿਹੜੀ ਵੀ ਸੇਵਾ ਮਿਲੀ ਉਹ ਸੇਵਾ ਕਰਨ ਲੱਗ ਪਏ। ਸਮਾਂ ਆਪਣੀ ਚਾਲੇ ਟੁਰਦਾ ਜਾਂਦਾ ਏ। ਕਈਆਂ ਦਿਨਾਂ ਦਾ ਪ੍ਰੋਗਰਾਮ ਉਲੀਕ ਕੇ ਆਈਆਂ ਇਹ ਸੰਗਤਾਂ ਨੇਤਾ ਪ੍ਰਤੀ ਸੇਵਾ ਕਰਦੀਆਂ, ਅਤੇ ਜਦੋਂ ਦੀਵਾਨ ਸਜਦਾ ਜਾ ਕੇ ਦੀਵਾਨ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਬੈਠ ਕਰਕੇ ਬਖਸ਼ਿਸ਼ਾਂ ਹਾਸਲ ਕਰਦੇ। ਇਹਨਾਂ ਸੰਗਤਾਂ ਦੇ ਵਿੱਚ ਇੱਕ ਚੜ੍ਹਦੀ ਉਮਰ ਦਾ ਨੌਜਵਾਨ ਮੁਛ ਫਟੇਂਦਾ ਗੱਭਰੂ, ਉਹ ਬੜੇ ਹੀ ਉਤਸ਼ਾਹ ਦੇ ਨਾਲ ਕਦੇ ਜਾ ਕੇ ਆਪਣੇ ਹੱਥਾਂ ਦੇ ਨਾਲ ਹੀ ਬਰਤਨ ਮਾਂਜ ਕਰਕੇ ਅਤੇ ਹੋਰ ਸੇਵਾਵਾਂ ਕਰਕੇ ਇਹਨਾਂ ਸਾਰੀਆਂ ਸੰਗਤਾਂ ਦੇ ਵਿੱਚ ਮੋਹਰੇ ਮੋਹਰੇ ਹੋ ਕੇ ਬੜੇ ਹੀ ਉੱਦਮ ਦੇ ਨਾਲ ਤੁਰਿਆ ਫਿਰਦਾ ਏ। ਜਿੱਥੇ ਉਹ ਸੇਵਾਵਾਂ ਕਰਦਾ ਏ ਉੱਥੇ ਸੰਗਤ ਵਿੱਚ ਆ ਕਰਕੇ ਕਿੰਨਾ ਕਿੰਨਾ ਚਿਰ ਇੱਕ ਰਸ ਹੋ ਕੇ ਸੁਰਤ ਟਿਕਾ ਕੇ ਚੌਂਕੜਾ ਲਗਾ ਕੇ ਰੂਹਾਨੀ ਰੰਗ ਮਾਣਦਾ ਏ। ਜਦੋਂ ਇਹ ਇਸੇ ਤਰ੍ਹਾਂ ਲਗਾਤਾਰ ਕਈ ਦਿਨ ਲੰਘ ਗਏ ਤਾਂ ਉਸ ਵੇਲੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਜਿਹੜੇ ਕਿ ਨੇਤਾ ਪ੍ਰਤੀ ਇਸ ਜਵਾਨ ਨੂੰ ਵੇਖਦੇ ਨੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਵੇਖ ਰਹੇ ਨੇ ਕਿ ਇਸ ਦੀ ਪੂਰਵਲੇ ਜਨਮਾਂ ਦੀ ਬੰਦਗੀ ਕਿੰਨੀ ਹੈ, ਇਹਦੀ ਬੜੀ ਵੱਡੀ ਕਮਾਈ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ ਨਜ਼ਰਾਂ ਦਾ ਪਾਤਰ ਬਣ ਗਿਆ। ਗੁਰੂ ਪਿਆਰਿਓ, ਇੱਕ ਦਿਨ ਬਖਸ਼ਿਸ਼ਾਂ ਦਾ ਸਮਾਂ ਆ ਗਿਆ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਬਿਲਕੁਲ ਨਜ਼ਦੀਕ ਆ ਕੇ ਬੈਠਾ ਏ। ਅੱਜ ਪਹਿਲਾਂ ਕਿੰਨਾ ਚਿਰ ਸੁਰਤ ਟਿਕਾ ਕੇ ਬੈਠਾ ਰਿਹਾ, ਇੱਕ ਰਸ ਆਨੰਦ ਮਾਣਿਆ, ਫਿਰ ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਇਹ ਨੌਜਵਾਨ ਗਲ ਵਿੱਚ ਪੱਲੜਾ ਪਾ ਕੇ ਉੱਠ ਕੇ ਸਾਹਿਬ ਜੀ ਦੇ ਹਜ਼ੂਰ ਬੇਨਤੀ ਕਰਦਾ ਏ। ਕਹਿੰਦਾ, ਸਤਿਗੁਰੂ ਜੀ, ਮੈਨੂੰ ਮੇਰੇ ਮਿੱਤਰਾਂ ਨੇ ਦੱਸਿਆ ਏ ਕਿ ਹੰਸ ਹੁੰਦੇ ਨੇ ਤੇ ਉਹ ਹੰਸ ਜਿਹੜੇ ਨੇ ਉਹ ਮਾਨ ਸਰੋਵਰ ਦੇ ਕਿਨਾਰੇ ਤੇ ਰਹਿੰਦੇ ਨੇ। ਮਾਨ ਸਰੋਵਰ ਦੇ ਕਿਨਾਰੇ ਤੇ ਵੱਸਦੇ ਹੋਏ ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ ਤੇ ਉਹ ਕਹਿੰਦੇ ਹੰਸਾਂ ਨੂੰ ਰੱਬ ਨੇ ਇਸ ਬਖਸ਼ਿਸ਼ ਦੇ ਨਾਲ ਨਿਵਾਜਿਆ ਹੋਇਆ ਏ ਕਿ ਉਹ ਦੁੱਧ ਦੇ ਵਿੱਚ ਆਪਣੀ ਚੁੰਝ ਪਾ ਕੇ ਉਹਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ ਤੇ ਦੁੱਧ ਦੇ ਵਿੱਚੋਂ ਫੁੱਟ ਖਾਂਦੇ ਨੇ। ਕਹਿੰਦਾ, ਸਤਿਗੁਰੂ ਜੀ, ਕੀ ਇਹ ਗੱਲਾਂ ਸੱਚੀਆਂ ਨੇ? ਇੰਜ ਗੁਰੂ ਪਿਆਰਿਓ, ਇਹ ਜਗਿਆਸੂ ਬਣ ਕੇ ਰੂਹਾਨੀ ਰੰਗ ਦੇ ਵਿੱਚ ਰੰਗਿਆ ਹੋਇਆ ਇਹ ਨੌਜਵਾਨ, ਰੋਜ਼ ਸੇਵਾ ਦੀ ਘਾਲ ਕਮਾਈ ਕਰਨ ਵਾਲਾ ਨੌਜਵਾਨ, ਜੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਨਜ਼ਰ ਦਾ ਕੇਂਦਰ ਬਣਿਆ ਹੋਇਆ ਏ, ਇਹ ਨੌਜਵਾਨ ਰੂਹਾਨੀ ਸਵਾਲ ਕਰਦਾ ਏ। ਗੁਰੂ ਪਿਆਰਿਓ, ਇਹ ਵਿਰਲਿਆਂ ਲੋਕਾਂ ਦੇ ਹਿੱਸੇ ਆਉਂਦਾ ਏ।
ਰੂਹਾਨੀਅਤ ਦੀਆਂ ਗੱਲਾਂ ਕਰਨੀਆਂ, ਰੂਹਾਨੀਅਤ ਬਾਰੇ ਸਵਾਲ ਪੁੱਛਣੇ। ਨਹੀਂ ਤਾਂ ਅਸੀਂ ਤਾਂ ਜਦੋਂ ਸਾਹਿਬ ਜੀ ਦੇ ਹਜ਼ੂਰ ਆਉਂਦੇ ਹਾਂ, ਆਮ ਹੀ ਦੁਨਿਆਵੀ ਲੋਕਾਂ ਦਾ ਇੰਜ ਆਉਣਾ ਹੁੰਦਾ ਹੈ ਕਿ ਜੋ ਲਿਆਂਦੀਆਂ ਸਰਦੀਆਂ ਮਣਦੀਆਂ ਭੇਟਾਵਾਂ ਨੇ ਉਹ ਰੱਖ ਕੇ, ਜਾਂ ਅੱਜ ਵੀ ਆਪਾਂ ਜਿੰਨੇ ਕੋਈ ਸਰਦਾ ਬਣਦਾ ਹੈ ਪੈਸਿਆਂ ਦਾ ਮੱਥਾ ਟੇਕ ਕੇ ਆਪਣੀਆਂ ਮੰਗਾਂ ਦੀ ਲਿਸਟ ਪੜ੍ਹਦੇ ਹਾਂ। ਜੋ ਜੋ ਸਾਨੂੰ ਚਾਹੀਦਾ ਉਹਨਾਂ ਦੀਆਂ ਮੰਗਾਂ ਦੀ ਡਿਮਾਂਡ ਕਰਕੇ ਤਾਂ ਅਸੀਂ ਸਮਝ ਲੈਂਦੇ ਹਾਂ ਕਿ ਸਾਡਾ ਆਉਣਾ ਸਫਲ ਹੋ ਗਿਆ। ਪਰ ਗੁਰੂ ਪਿਆਰਿਓ, ਸ਼ਰਧਾ ਦੇ ਨਾਲ ਆ ਕਰਕੇ ਨਾਮ ਦੀ ਸੇਵਾ ਦੀ ਕਮਾਈ ਕਰਨੀ ਅਤੇ ਰੂਹਾਨੀਅਤ ਦੀਆਂ ਗੱਲਾਂ ਪੁੱਛਣੀਆਂ, ਰੂਹਾਨੀਅਤ ਦੇ ਸਵਾਲ ਅਤੇ ਰੂਹਾਨੀਅਤ ਦੀਆਂ ਮੰਗਾਂ, ਇਹ ਕਿਸੇ ਵਿਰਲੇ ਦੇ ਹਿੱਸੇ ਆਇਆ ਕਰਦੀਆਂ ਨੇ। ਸੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਮੁਸਕਰਾ ਰਹੇ ਨੇ ਅਤੇ ਇਹ ਅੰਦਰੋਂ ਭਿੱਜੀ ਹੋਈ ਆਤਮਾ ਪੂਰਬਲਿਆਂ ਜਨਮਾਂ ਦੀ ਬੜੀ ਵੱਡੀ ਬੰਦਗੀ ਗੁਰੂ ਅੰਗਦ ਦੇਵ ਮਹਾਰਾਜ ਜੀ ਵੇਖ ਰਹੇ ਨੇ ਅਤੇ ਆਪਣੇ ਧੁਰ ਅੰਦਰੋਂ ਇਹ ਸਵਾਲ ਕਰ ਰਿਹਾ ਹੈ ਅਤੇ ਉਹਨਾਂ ਸਵਾਲਾਂ ਦੇ ਵਿੱਚ ਕੀ ਅਤੇ ਕਿਵੇਂ ਕਿਵੇਂ ਪੁੱਛਦਾ ਹੈ, ਉਸ ਦੀ ਸਾਰੀ ਤਸਵੀਰ ਆਪਣੇ ਸਾਹਮਣੇ ਢਾਡੀ ਰੱਖਾ ਇੰਝ ਪੇਸ਼ ਕਰਦਾ।

ਸਮਰਾ ਸਾਹਿਬ ਬਹੁਤ ਮਾਣ ਕਰਕੇ ਗਏ ਨੇ ਇਤਿਹਾਸ ਦਾ ਸਤਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਣ। ਵੀਰ ਗੁਰਸੇਵਕ ਸਿੰਘ ਜੀ ਪੰਡਾਲ ਸਾਹਿਬ $100 ਇਤਿਹਾਸ ਦਾ ਮਾਣ ਕਰਕੇ ਗਏ ਨੇ ਸਤਿਗੁਰੂ ਜੀ ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਗੁਰੂ ਪਿਆਰਿਓ ਆਓ ਇਤਿਹਾਸ 'ਤੇ ਆਪਾਂ ਕੇਂਦਰਿਤ ਰਹੀਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਖਲੋਤਾ ਇਹ ਗੁਰੂ ਦਾ ਪਿਆਰਾ ਹੱਥ ਜੋੜ ਕੇ ਆਖਦਾ ਹੈ, ਸਤਿਗੁਰੂ ਜੀ ਮੈਂ ਮਿੱਤਰਾਂ ਦੇ ਕੋਲੋਂ ਸੁਣਿਆ ਹੈ ਕਿ ਹੰਸ ਜਿਹੜੇ ਮਾਨ ਸਰੋਵਰ ਦੇ ਕਿਨਾਰੇ 'ਤੇ ਰਹਿੰਦੇ ਨੇ ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ ਅਤੇ ਉਹ ਦੁੱਧ ਦੇ ਵਿੱਚ ਆਪਣੀ ਚੁੰਝ ਪਾ ਕੇ ਉਹਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ ਅਤੇ ਉਹਦੇ ਵਿੱਚੋਂ ਸਿਰਫ ਫੁੱਟ ਖਾਂਦੇ ਨੇ। ਅਤੇ ਨਾਲ ਹੀ ਸਤਿਗੁਰੂ ਜੀ ਮੈਂ ਆਪਣੇ ਮਿੱਤਰਾਂ ਕੋਲੋਂ ਇਹ ਵੀ ਸੁਣਿਆ ਕਿ ਪਰਮ ਹੰਸ ਵੀ ਹੁੰਦੇ ਨੇ। ਸਤਿਗੁਰੂ ਜੀ ਕੀ ਇਹ ਸਾਰੀਆਂ ਗੱਲਾਂ ਸੱਚ ਨੇ? ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਇਸ ਦੀਆਂ ਸਾਰੀਆਂ ਗੱਲਾਂ ਸੁਣ ਰਹੇ ਨੇ, ਕਹਿੰਦੇ ਹਾਂ ਭਾਈ ਪਿਆਰਿਆ ਹੰਸ ਹੁੰਦੇ ਨੇ ਤਾਂ ਤੂੰ ਜੋ ਕੁਝ ਵੀ ਸੁਣਿਆ ਉਹ ਬਿਲਕੁਲ ਸੱਚ ਹੈ। ਉਹ ਮਾਨ ਸਰੋਵਰ ਦੇ ਕਿਨਾਰੇ 'ਤੇ ਰਹਿੰਦੇ ਨੇ, ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ, ਉਹ ਦੁੱਧ ਦੇ ਵਿੱਚ ਚੁੰਝ ਪਾ ਕੇ ਪਾਣੀ ਨਖੇੜ ਦਿੰਦੇ ਨੇ ਅਤੇ ਉਹਦੇ 'ਚੋਂ ਫੁੱਟ ਖਾਂਦੇ ਨੇ। ਅਤੇ ਰਹੀ ਗੱਲ ਪਰਮ ਹੰਸ ਦੀ, ਜਿਹੜੇ ਪਰਮ ਹੰਸ ਹੁੰਦੇ ਨੇ ਉਹ ਸੰਗਤ ਵਿੱਚ ਵੱਸਦੇ ਨੇ। ਜਿਵੇਂ ਹੰਸ ਮਾਨ ਸਰੋਵਰ ਦੇ ਕਿਨਾਰੇ 'ਤੇ ਰਹਿੰਦੇ ਨੇ, ਇੰਝ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਗੁਰੂ ਦੇ ਹਜ਼ੂਰ ਸੰਗਤ ਵਿੱਚ ਵੱਸਦੇ ਨੇ। ਜਿਵੇਂ ਹੰਸ ਜਿਹੜੇ ਨੇ ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ ਅਤੇ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਸ਼ਬਦ ਦੇ ਮੋਤੀ ਚੁਗਦੇ ਨੇ। ਹੰਸ ਜਿਹੜੇ ਨੇ ਉਹ ਦੁੱਧ ਵਿੱਚ ਚੁੰਝ ਪਾ ਕੇ ਉਹਦੇ ਵਿੱਚੋਂ ਪਾਣੀ ਨਖੇੜਦੇ ਨੇ ਅਤੇ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਸ਼ਬਦ ਦੀ ਕਮਾਈ ਕਰਕੇ, ਸੇਵਾ ਕਰਕੇ, ਸਿਮਰਨ ਕਰਕੇ ਆਪਣੀ ਜ਼ਿੰਦਗੀ ਦੇ ਵਿੱਚੋਂ ਕੂੜ ਨੂੰ ਨਖੇੜਦੇ ਨੇ। ਉਹ ਰੂਹਾਨੀਅਤ ਦਾ ਚੋਗ ਚੁਗਦੇ ਨੇ। ਸੋ ਗੁਰੂ ਪਿਆਰਿਓ ਇੰਝ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਜਦੋਂ ਬਚਨ ਉਚਾਰੇ ਤਾਂ ਇਹ ਡੱਲੇ ਨਗਰ ਦਾ ਭਾਈ ਪਾਰੋ ਜੀ ਕਹਿੰਦੇ, ਸਤਿਗੁਰੂ ਜੀ ਕੀ ਅਜੋਕੇ ਸਮੇਂ ਵਿੱਚ ਕੋਈ ਇਹੋ ਜਿਹਾ ਪਰਮ ਹੰਸ ਹੈ

ਕਮਾਈ ਕਰ। ਗੁਰੂ ਪਿਆਰਿਓ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ ਹੋਈਆਂ ਹੋਣ ਬਖਸ਼ਿਸ਼ਾਂ, ਉਹਨਾਂ ਦਾ ਬਖਸ਼ਿਸ਼ਾਂ ਭਰਿਆ ਹੱਥ ਸਿਰ ਤੇ ਰੱਖਿਆ ਗਿਆ ਹੋਵੇ ਤਾਂ ਅੰਦਰ ਕਿਉਂ ਨਹੀਂ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਦਾ। ਗੁਰੂ ਪਿਆਰਿਓ, ਕਹਾਣੀ ਤਾਂ ਸਾਰੀ ਮਨ ਦੀ ਹੈ। ਇਸ ਮਨ ਨੇ ਮਨੁੱਖ ਨੂੰ ਬੜਾ ਖੱਜਲ ਕੀਤਾ ਏ। ਹਰ ਵੇਲੇ ਚਤੁਰਾਈਆਂ 'ਤੇ ਰਹਿੰਦਾ, ਹਰ ਵੇਲੇ ਚਲਾਕੀਆਂ 'ਤੇ ਰਹਿੰਦਾ ਏ। ਸਾਹਿਬ ਕਹਿੰਦੇ ਨੇ, ਇਹ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ। ਬੜਾ ਚਲਾਕ ਬਣਦਾ ਹੈ ਤੂੰ, ਬੜਾ ਹੀ ਤੂੰ ਇਹਨਾਂ ਚਤੁਰਾਈਆਂ ਦੇ ਨਾਲ ਕੋਸ਼ਿਸ਼ ਕਰਦਾ ਹੈ ਕਿ ਮੈਂ ਸਾਰੀ ਮਨੁੱਖਤਾ ਦੇ ਵਿੱਚ ਵੱਡਾ ਬਣ ਸਕਾਂ। ਉਹ ਚਤੁਰਾਈਆਂ ਨਾਲ ਨਹੀਂ ਬਣਿਆ ਜਾਣਾ, ਆਪਾਂ ਸਮਰਪਿਤ ਕਰ ਗੁਰੂ ਦੀਆਂ ਚਰਨਾਂ ਦੇ ਵਿੱਚ। ਇਹ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਹਨੇ ਤੂੰ। ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਨ ਏਤ ਭਰਮ ਭੁਲਾਇਆ। ਇਹ ਮਾਇਆ ਜਿਹੜੀ ਹੈ ਨਾ, ਇਹ ਮਾਇਆ ਮੋਹਣੀ ਜਿਹਨ ਬਿਨ ਦੰਤਾਂ ਜੱਗ ਖਾਇਆ। ਇਹਨੇ ਬਿਨਾਂ ਦੰਦਾਂ ਤੋਂ ਸਾਰੀ ਦੁਨੀਆਂ ਨੂੰ ਖਾ ਲਿਆ। ਮੈਂ ਦਾ ਇੱਕ ਗੀਤ ਵੀ ਲਿਖਿਆ ਸੀ, ਜਿਹੜਾ ਜਿਹੜੀ ਜੋਤੀ ਨੂਰਾ ਹੋਣੀ ਨੂਰਾ ਸਿਸਟਰਸ ਨੇ ਉਹਦੇ ਬਾਪ ਨੇ ਗਾਇਆ ਸੀ ਉਹ ਗਾਣਾ ਕਿ ਬਿਨ ਦੰਦਾਂ ਸਾਰੀ ਦੁਨੀਆਂ ਖਾ ਲਈ। ਪਤਾ ਨਾ ਕਿਸੇ ਨੂੰ ਲੱਗਿਆ ਮਾਇਆ ਠੱਗਣੀ ਨੇ, ਠੱਗਣੀ ਨੇ ਜਾ ਕੇ ਠੱਗਿਆ। ਪੌੜੀਆਂ ਚੜ੍ਹ ਕੇ ਸਿਖਰੋਂ ਡਿੱਗ ਪਏ, ਪਤਾ ਨਾ ਕਿਸੇ ਨੂੰ ਲੱਗਿਆ ਉਹ ਮਾਇਆ ਠੱਗਣੀ ਨੇ, ਠੱਗਣੀ ਨੇ ਜਾ ਕੇ ਠੱਗਿਆ। ਸੋ ਇਹ ਜਿਹੜੀ ਮਾਇਆ ਹੈ, ਇਹਦੇ ਦੂਤ ਬੜੇ ਜਿਹੜੇ ਇਹਦੇ ਜਵਾਨ ਨੇ ਉਹ ਬੜੇ ਜ਼ਬਰਦਸਤ ਨੇ, ਬੜੇ ਤਕੜੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸੈਨਾ ਬੜੀ ਤਕੜੀ ਹੈ। ਸੈਨਾਪਤੀ ਇਹਦੇ ਜਰਨੈਲ ਬੜੇ ਡਾਢੇ ਨੇ। ਇੱਕ ਛੱਡਦਾ ਦੂਜਾ ਢਾਲ ਲੈਂਦਾ, ਦੂਜਾ ਛੱਡਦਾ ਤੀਜਾ ਢਾਲ ਲੈਂਦਾ। ਏ ਬਾਣੀ ਤਾਂ ਇੱਥੋਂ ਤੱਕ ਕਹਿੰਦੀ ਹੈ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੁੱਟੈ। ਮਨ ਮੁੱਖ ਨਹੀਂ ਪੂਜਾ, ਨਾ ਸੁਣਾ ਪੁਕਾਰ। ਇਹਦੀ ਤਾਂ ਪੁਕਾਰ ਸੁਣਨ ਵਾਲਾ ਵੀ ਕੋਈ ਨਹੀਂ। ਇਹ ਲੁਟੇਰੇ ਇਹਨੂੰ ਲੁੱਟਦੇ ਜਾ ਰਹੇ ਨੇ, ਅੰਦਰ ਦਾ ਅੰਮ੍ਰਿਤ ਜਿਹੜਾ ਹੈ ਰੂਹਾਨੀ ਰੰਗ ਜਿਹੜਾ ਹੈ ਉਹਨੂੰ ਖਾਂਦੇ ਜਾ ਰਹੇ ਨੇ, ਲੁੱਟਦੇ ਜਾ ਰਹੇ ਨੇ। ਇਹ ਗੁਰੂ ਦੀ ਸ਼ਰਨ ਵਿੱਚ ਬੈਠੇ, ਬਾਣੀ ਦੀ ਸ਼ਰਨ ਵਿੱਚ ਆਵੇ ਤਦੇ ਹੀ ਬਖਸ਼ਿਸ਼ਾਂ ਹੋਣ ਨਾ, ਤਦੇ ਹੀ ਬਚਾਅ ਹੋਵੇ। ਗੁਰੂ ਦੇ ਚਰਨਾਂ ਵਿੱਚ ਤਾਂ ਅਸੀਂ ਬੈਠਣਾ ਨਹੀਂ, ਮਨ ਤਾਂ ਚਲਾਕੀਆਂ ਦੇ ਨਾਲ ਹੀ ਸਾਰਾ ਕੁਝ ਸਰ ਕਰਨਾ ਚਾਹੁੰਦਾ ਹੈ। ਪਰ ਸਾਹਿਬ ਕਹਿੰਦੇ ਨੇ, ਆਪਾਂ ਸਮਰਪਿਤ ਕਰਨਾ ਪਵੇਗਾ। ਸਿਰ ਭੇਟਾ ਕਰਨ ਦਾ ਮਤਲਬ ਵੀ ਇਹੀ ਹੁੰਦਾ ਹੈ ਕਿ ਆਪਣੀ ਸੋਚ ਜਿਹੜੀ ਹੈ ਉਹਨੂੰ ਮਾਰ ਦੇ। ਹੋਰ ਆਪਣਾ ਸਿਰ ਵੱਢ ਕੇ ਨਹੀਂ ਸੁੱਟਣ ਦੀ ਲੋੜ ਹੁੰਦੀ, ਆਪਣੀ ਸੋਚ ਮਾਰ ਦੇਣੀ ਹੈ ਅਤੇ ਗੁਰੂ ਦੀ ਸੋਚ ਮੁਤਾਬਕ ਚੱਲਣਾ ਹੈ। ਜਿਵੇਂ ਸਤਿਗੁਰੂ ਜੀ ਆਖਦੇ ਨੇ, ਉਹਦੇ ਮੁਤਾਬਕ ਚੱਲਣਾ, ਜੀਵਨ ਜੀਵਣਾ, ਉਹਨਾਂ ਦੇ ਮੁਤਾਬਕ ਹੀ ਆਪਣਾ ਪਲ ਪਲ ਜਿਹੜਾ ਹੈ ਉਹਦੀ ਘਾਲ ਕਮਾਈ ਕਰਨੀ। ਸੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ, ਥਾਪੜਾ ਦਿੱਤਾ, ਭਾਈ ਨਾਮ ਦੀ ਤੇ ਸੇਵਾ ਦੀ ਘਾਲ ਕਮਾਈ ਕਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਵਰਤੀਆਂ, ਇਹ ਨਾਮ ਤੇ ਸੇਵਾ ਦੇ ਵਿੱਚ ਜੁੱਟ ਗਿਆ। ਸਮਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੱਕ ਆ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਜੋਤ ਦੇ ਵਾਰਸ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਣ ਗਏ ਨੇ, ਤੇ ਇਹ ਗੁਰੂ ਘਰ ਦਾ ਵਰਦਾ ਬਣ ਕੇ, ਗੁਰੂ ਘਰ ਦਾ ਸੇਵਾਦਾਰ ਬਣ ਕੇ ਇਹ ਨਾਮ ਤੇ ਸੇਵਾ ਦੀ ਕਮਾਈ ਇੰਜ ਕਰਦਾ।

ਸੋ ਇੰਜ ਸਤਿਗੁਰੂ ਜੀ ਦੇ ਹੁਕਮ ਮੁਤਾਬਕ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਗੁਜ਼ਾਰਨ ਲੱਗ ਪਿਆ ਅਤੇ ਇਸ ਭਾਈ ਪਾਰੋ ਜੀ 'ਤੇ ਕਿਵੇਂ ਕਿਵੇਂ ਬਖਸ਼ਿਸ਼ਾਂ ਹੋਈਆਂ। ਲੋਕਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਕਿ ਸਤਿਗੁਰਾਂ ਨੇ ਕਿੰਨੀਆਂ ਬਖਸ਼ਿਸ਼ਾਂ ਦੇ ਨਾਲ ਉਸ ਨੂੰ ਨਿਵਾਜਿਆ। ਇਹ ਇਤਿਹਾਸ ਇਸੇ ਤਰ੍ਹਾਂ ਹੀ ਜਾਰੀ ਰੱਖਦੇ ਹੋਏ ਕੱਲ੍ਹ ਨੂੰ ਕੰਪਲੀਟ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਦੇ ਜਾਚਕ ਹਾਂ, ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਆਪ ਜੀ ਨੇ ਇਤਿਹਾਸ ਦਾ ਮਾਣ ਕੀਤਾ ਹੈ। ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਮੇਰੇ ਵੀਰ ਨੇ ਸਮਰਾ ਸਾਹਿਬ ਚਰਨਜੀਤ ਸਿੰਘ ਜੀ ਸਮਰਾ, ਮੇਰੇ ਮਿੱਤਰਾਂ ਦੀ ਦੁਨੀਆ ਵਿੱਚੋਂ ਵੀ ਨੇ, ਮੇਰੇ ਪੇਂਡੂ ਨੇ, ਅਤੇ ਦੁਬਾਰਾ ਫਿਰ $100 ਇਤਿਹਾਸ ਦਾ ਮਾਣ ਕਰਕੇ ਗਏ ਨੇ। ਬਹੁਤ ਬਹੁਤ ਧੰਨਵਾਦ ਹੈ ਵੀਰ ਦਾ। ਸਮੁੱਚੇ ਤੌਰ 'ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਵਡਭਾਗੀਓ ਘਰਾਂ ਵਿੱਚ ਬੈਠੇ ਵੀ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ, ਬਹੁਤ ਵਧੀਆ ਗੱਲ ਹੈ, ਪਰ ਸਾਹਿਬ ਦੇ ਹਜ਼ੂਰ ਆ ਕੇ ਹਾਜ਼ਰੀ ਭਰਨੀ ਜਿਹੜੀ ਹੈ ਉਹ ਅਤਿ ਜ਼ਰੂਰੀ ਹੁੰਦੀ ਹੈ। ਉਂਝ ਤਾਂ ਆਪਣੇ ਫੋਨਾਂ ਦੇ ਵਿੱਚ ਵੀ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਹੈ, ਕਥਾ ਵੀ ਹੈ, ਪਰ ਸੰਗਤ ਦੀ ਇੱਕ ਵੱਡੀ ਮਹੱਤਤਾ ਹੈ। ਪਾਤਸ਼ਾਹ ਜੀ ਨੇ ਸੰਗਤ ਦੀ ਗੱਲ ਕੀਤੀ ਹੈ ਕਿ ਬਿਨ ਭਾਗਾ ਸਤਸੰਗ ਨਾ ਲੱਭੇ, ਨਹੀਂ ਤਾਂ ਆਪਾਂ ਸਾਰਾ ਕੁਝ ਗਿਆਨ ਜਿਹੜਾ ਪਹਿਲਾਂ ਵੀ ਸੀ, ਪਰ ਸਤਸੰਗ ਨੂੰ ਤਰਜੀਹ ਦਿੱਤੀ ਹੈ ਕਿ ਬਿਨ ਭਾਗਾ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੈ ਜੀਓ। ਸੋ ਸੰਗਤ ਵਿੱਚ ਜ਼ਰੂਰ ਆਇਆ ਕਰੋ, ਗੁਰੂ ਘਰ ਆਓ, ਰੌਣਕ ਵੀ ਬਣਦੀ ਹੈ ਅਤੇ ਇੱਥੇ ਆ ਕੇ ਸੰਗਤ ਦੇ ਵਿੱਚ ਬੈਠ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਫਲੀਆਂ ਕਰਦੇ ਹੋਏ ਇਹਨਾਂ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਨੂੰ ਜ਼ਰੂਰ ਹਾਸਲ ਕਰੋ। ਅਤੇ ਬੇਨਤੀ ਹੈ ਕਿ ਇਹ ਲਗਾਤਾਰ ਅਸੀਂ ਐਤਵਾਰ ਤੱਕ ਆਪ ਜੀ ਦੇ ਚਰਨਾਂ ਦੀ ਸੇਵਾ ਕਰਨੀ ਹੈ, ਵੱਧ ਤੋਂ ਵੱਧ ਆਓ। ਇਹ ਇਕੱਲਾ ਇਹੀ ਨਹੀਂ ਕਿ ਇਹੀ ਹਫ਼ਤਾ ਆਉਣਾ ਹੈ, ਹਮੇਸ਼ਾ ਆਓ, ਸਾਹਿਬ ਜੀ ਦੇ ਕੋਲ ਬੈਠੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੱਲਾਂ ਕਰਦੇ ਨੇ, ਆ ਕੇ ਬਾਪੂ ਨਾਲ ਗੱਲਾਂ ਕਰਿਆ ਕਰੋ, ਬੈਠਿਆ ਕਰੋ, ਸਾਹਿਬ ਜੀ ਦੇ ਹਜ਼ੂਰ ਆ ਕੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੋਗੇ। ਇਹ ਕਾਮਨਾ ਕਰਦਾ ਹੋਇਆ, ਆਸ ਕਰਦਾ ਹੋਇਆ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਆਓ ਹੁਣ ਆਪਾਂ ਪਿਆਰ ਦੇ ਨਾਲ ਮਿਲ ਕਰਕੇ ਆਨੰਦ ਸਾਹਿਬ ਜੀ ਦਾ ਪਾਠ ਕਰਨਾ ਹੈ। ਗੁਰੂ ਕੇ ਵਜ਼ੀਰਾਂ ਨੇ, ਬੜੀਆਂ ਪਿਆਰ ਵਾਲੀਆਂ ਫੌਜਾਂ ਨੇ, ਸਾਡੇ ਤੋਂ ਪਹਿਲਾਂ ਗੁਰੂ ਘਰ ਦੇ ਕੀਰਤਨੀਆਂ ਨੇ ਬੜਾ ਆਨੰਦਮਈ ਕੀਰਤਨ ਕੀਤਾ, ਬੜੀਆਂ ਪਿਆਰ ਵਾਲੀਆਂ ਫੌਜਾਂ ਨੇ, ਆਇਆ ਕਰੋ, ਜ਼ਰੂਰ ਆਇਆ ਕਰੋ, ਹਾਜ਼ਰੀਆਂ ਭਰਿਆ ਕਰੋ ਗੁਰੂ ਘਰ। ਸੋ ਗੁਰੂ ਪਿਆਰਿਓ, ਆਓ ਹੁਣ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ

ਆਖਿਆ। ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਸੁਣ ਕੇ ਅੰਡਿਟ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ,

ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ।

ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇਦਾਰ

ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਪਾਤਸ਼ਾਹ ਜੀ, ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਸੰਧਿਆ ਵੇਲੇ ਦੇ ਦੀਵਾਨ ਬਖਸ਼ਿਸ਼ ਕੀਤੇ ਹਨ ਮਹਾਰਾਜ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੌਦਾ ਰਹਿਰਾਸ ਸਾਹਿਬ ਪੁਰੰਨ ਗੁਰਬਾਣੀ ਕੀਰਤਨ ਢਾਡੀ ਵਾਰਾਂ ਗੁਰ ਇਤਿਹਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਪਾਤਸ਼ਾਹ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰ ਇਤਿਹਾਸ ਰਵਣ ਕਰਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ। ਪਾਤਸ਼ਾਹ ਜੀ ਉਹ ਗੁਪਤ ਪਰਿਵਾਰ ਵੱਲੋਂ ਤੰਦਰੁਸਤੀ ਲਈ ਅਰਦਾਸਾਂ ਬੇਨਤੀਆਂ ਹਨ ਮਹਾਰਾਜ। ਕਿਰਪਾ ਕਰਨੀ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ। ਬੀਬੀ ਕਮਲਜੀਤ ਕੌਰ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ। ਦੁੱਖਾਂ ਕਲੇਸ਼ਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਕਰਨੇ। ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ। ਬਖਸ਼ਿਸ਼ ਕਰੋ ਜੋ ਵੀ ਛਕੇ ਆਪ ਜੀ ਦਾ ਨਾਮ। ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜਪੇ ਪਾਤਸ਼ਾਹ ਜੀ ਉਹ ਕਿਰਪਾ ਕਰਨੀ। ਪਾਵਨ ਪਵਿੱਤਰ ਅਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਉਹ ਕਿਰਪਾ ਕਰੋ ਮਹਾਰਾਜ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈਤ ਸ੍ਰੀ ਮਹੱਲਾ ਪੰਜਵਾਂ, ਵਾਰ ਸਲੋਕਾਂ ਨਾਲ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਲਾਗਾ ਜਮ ਲੱਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੀ ਮਨ ਨਿਰਮਲ ਪੂਰਨ ਪੁਰਖ ਵਿਦਾਤਾ, ਰਹਾਉ ਨਾਨਕ ਪ੍ਰਭ ਅਬਨਾਸੀ, ਤਾਂ ਕੀ ਸੇਵ ਨਾ ਬਿਰਥੀ ਜਾਸੀ। ਅਨੰਦ ਕਰੇ ਤੇਰੇ ਦਾਸਾ ਤਾਂ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਓ ਨਾ ਲੱਗਈ ਪਾਰ, ਬ੍ਰਹਮ ਸਰਨਾਈ ਚੌਗਿਰਦ ਹਮਾਰੈ। ਰਾਮ ਕਾਰ ਦੁੱਖ ਲੱਗੈ ਨਾ ਭਾਈ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹ ਜੁਗਾਦਿਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੈ ਕਲ ਕਲੇਸ਼ ਤਨ ਮਾਹਿ ਮਿਟਾਵੈ ਸਿਮਰਉ ਜਸ ਸੰਭਰੀ ਕੈ ਨਾਮ ਜਪਤਾ ਗਨ ਤਨ ਕੈ ਵੇਦ ਪ੍ਰਾਣ ਸਿਮਰ ਸੁਧਾਕਿਰ ਕਿਨੇ ਰਾਮ ਨਾਮ ਕਾਖਿਰ ਕਿਨਕੈਕ ਜਿਹ ਜੀ ਅਵਸਾਵੈ ਤਾ ਕਿ ਮਹਿਮਗਨ ਨਾਵੈ ਕੰਖੀ ਕ ਦਰਸਤੋ ਹੈਰੁ ਨਾਨਕ ਸੰਗ ਮੁਹਿ ਉਦਾਰੁ ਸੁਖਮਨੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਕ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾਮ ਵੈਸਾਇ ਪ੍ਰਭ ਕੈ ਸਮੁ ਦੁਖ ਜਮਨਾਸਾਇ ਪ੍ਰਭ ਕੈ ਸਮੁ ਕਾਲ ਪਰ ਹਰੈ ਪ੍ਰਭ ਕੈ ਸਮੁ ਦੁਖ ਮੰਟਰ ਪ੍ਰਭ ਸਿਮਰਤ ਕਛ ਬਿਘਨ ਲਾ ਗਏ ਪ੍ਰਭ ਕੈ ਸਿਮਰਨ ਆਨੰਦ ਨ ਜਾ ਗਏ ਪ੍ਰਭ ਕੈ ਸਮੁ ਭਾਵਨਾ ਵਿਆਪੈ ਪ੍ਰਭ ਕੈ ਸਮੁ ਦੁਖ ਨਾ ਸੰਤਾਪੈ ਪ੍ਰਭ ਕੈ ਸਮੁ ਸਾਧਕ ਸੰਗ ਸਰਵ ਨਦਾਨ ਨਾਨਕ ਹਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨਵ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਮੁ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿੰਸਾ ਦੂਜਾ ਪ੍ਰਭ ਕੈ ਸਮੁ ਤੀਰਥ ਸਨਾਨੀ ਪ੍ਰਭ ਕੈ ਸਮੁ ਦਰਗ ਮਾਨੀ ਪ੍ਰਭ ਕੈ ਸਿਮਰਨ ਹੋਇ ਸੁਪਰਾਇ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਨਾਬ ਸਿਮਰਾਇ ਨਾਨਕਤਾ ਕਲਾ ਕੋ ਪਾਈ ਪ੍ਰਭ ਕੈ ਸਿਮਰਨ ਸਭ ਤੀ ਊਚਾ ਪ੍ਰਭ ਕੈ ਸਿਮਰਨ ਉਦਰ ਊਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੂਝਾ ਪ੍ਰਭ ਕੈ ਸਿਮਰਨ ਸਭ ਕੇ ਸੋਜਾ ਪ੍ਰਭ ਕੈ ਸਿਮਰਨ ਨਾਹੀਂ ਜਮ ਤ੍ਰਾਸਾਉ ਪ੍ਰਭ ਕੈ ਸਮੁ ਪੂਰਨ ਆਸਾਉ ਪ੍ਰਭ ਕੈ ਸਿਮਰਨ ਮਨ ਕੀ ਮਰ ਜਾਇ ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਇ ਪ੍ਰਭ ਜੀ ਵਸਹਿ ਸਾਧ ਕ੍ਰਿਸ਼ਨਾ ਨਾਨਕ ਜਨਕਾ ਦਾਸਾਂ ਦਸਨਾ ਪ੍ਰਭ ਕੈ ਸਿਮਰਹਿ ਸੀ ਧਨਵੰਤੀ ਪ੍ਰਭ ਕੈ ਸਿਮਰਹਿ ਸੀ ਪਾਤਵੰਤੀ ਪ੍ਰਭ ਕੈ ਸਿਮਰਹਿ ਸੀ ਜਨ ਪ੍ਰਵਾਨ ਪ੍ਰਭ ਕੈ ਸਿਮਰਹਿ ਸੀ ਪੁਰਖ ਪ੍ਰਧਾਨ ਪ੍ਰਭ ਕੈ ਸਿਮਰਹਿ ਸੀ ਬੇਮਹਤਾ ਜੀ ਪ੍ਰਭ ਕੈ ਸਿਮਰਹਿ ਸੀ ਸਰਬਗਿਰਾ ਜੀ ਪ੍ਰਭ ਕੈ ਸਿਮਰਹਿ ਸੀ ਸੁਖਵਾਸੀ ਪ੍ਰਭ ਕੈ ਸਿਮਰਹਿ ਸਦਾ ਅਵਨਾਸੀ ਸਿਮਰ ਤੇ ਲਾਗ ਜਨਾਬ ਦਇਆਲ ਨਾਨਕ ਜਨਕ ਮੰਗਰ ਵੈਲ ਪ੍ਰਭ ਕੈ ਸਿਮਰਹਿ ਸੀ ਪ੍ਰਭਕਾਰੀ ਪ੍ਰਭ ਕੈ ਸਿਮਰਹਿ ਤਨ ਸਤਿਬਲਹਾਰੀ ਪ੍ਰਭ ਕੈ ਸਿਮਰਹਿ ਸੀ ਮੁਖ ਸੁਹਾਵੀ ਪ੍ਰਭ ਕੈ ਸਿਮਰਹਿ ਤਨ ਸੁਖ ਵਿਹਾਵੈ ਪ੍ਰਭ ਕੈ ਸਿਮਰਹਿ ਤਨ ਆਤਮ ਜੀਤਾ ਪ੍ਰਭ ਕੈ ਸਿਮਰਹਿ ਤਨ ਨਿਰਮਲ ਜੀਤਾ ਪ੍ਰਭ ਕੈ ਸਿਮਰਹਿ ਤਨ ਆਨੰਦ ਕਨੇਰੇ ਪ੍ਰਭ ਕੈ ਸਿਮਰਹਿ ਬਸ ਹਰ ਨੇਰੇ ਸੰਤ ਕਿਰਪਾ ਤੇ ਆਨੰਦ ਨ ਜਾਗ ਨਾਨਕ ਸਿਮਰਨ ਪੁਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬ ਹੋਣਾ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਹ ਚਲਾਸਨ ਪ੍ਰਭ ਕੈ ਸਿਮਰਨ ਕਮਰ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਜਨਕਾਰ ਸੁਖ ਪ੍ਰਭ ਸਿਮਰਨ ਕਾਂਤਨਾ ਪਾਰ ਸਿਮਰਹਿ ਸੀ ਜਨ ਜਨ ਕੋ ਪ੍ਰਭ ਆਇਆ ਨਾਨਕ ਤਿੰਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰ ਰਘਬੀਰ ਦੇ ਉਪਾਏ ਹਰ ਸਿਮਰਨ ਭਏ ਸਿੱਧ ਜਤਿ ਦਾਤੇ ਹਰ ਸਿਮਰਨ ਨੀਚ ਚਹ ਕੁੰਟ ਜਾਤੇ ਹਰ ਸਿਮਰਨ ਧਾਰਿ ਸਭ ਤਰਨ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਔਕਾਰ ਹਰ ਸਿਮਰਨ ਮਹਿ ਨਿਰੰਕਾਰ ਕਰ ਕਿਰਪਾ ਜਿਹਾ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨ ਘਾਟ ਕਰਨਾਥਾ ਨਾਥ ਸਰਣ ਤੁਮਾਰੀ ਆਇਓ ਨਾਨਕ ਪ੍ਰਸਾਦ ਅਸ਼ਟਪਦੀ ਜਹ ਮਾਤ ਪਿਤਾ ਸਤਮੀਤ ਨਾ ਪਾਈ ਮਨੁਖਾ ਨਾਮ ਤੇਰਾ ਸੰਗ ਸਹਾਈ ਜਹ ਮਹ ਪਾਇਆ ਅੰਦੂ ਜਮਦਾਰ ਤਹ ਕਿਉ ਨਾਮ ਸੰਗ ਤੇਰਾ ਚੱਲੈ ਜਹ ਮੁਸਕਲ ਹੋਇਆ ਤੁਪਾਰੀ ਹਰ ਕੋ ਨਾਮ ਖਨ ਮਾਹ ਉਧਾਰੀ ਅਨਕ ਪੁਨਹ ਚਰਨ ਕਰਤ ਨਹਿ ਤਰੈ ਹਰ ਕੋ ਨਾਮ ਕੂੜ ਪਾਪ ਪਰ ਹਰ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਇਆ ਵਹ ਸੁਖ ਨਿਰ ਸਭ ਸ੍ਰੇਸ਼ਟ ਪਰਾਇ ਦੁਖੀਆ ਹਰ ਕੋ ਨਾਮ ਜਪ ਦੋਇ ਸੁਖੀਆ ਲਾਖ ਕਰੋਰੀ ਬੰਧਨ ਪਰ ਹਰ ਕੋ ਨਾਮ ਜਪਤ ਨਿਸ ਤਰਾ ਅਨਕੁਮਾਰ ਰੰਗ ਤੀਖਣਾ ਬੁਝਾਵੈ ਹਰ ਕੋ ਨਾਮ ਜਪਤ ਆ ਗਾਵੈ ਜਿਹ ਮਾਰਗ ਹਜਾਤ ਅਕੇਲਾ ਤਹਾ ਹਰ ਨਾਮ ਸੰਘੋ ਸੁਹਿਰੈ ਸਨਾਮ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹਿ ਕੋਟ ਲਖ ਵਹਿ ਨਾਮ ਜਪਤ ਤਹ ਪੈਰ ਪਰਾਹੀ ਅਨਕ ਬਿਘਨ ਜਹ ਸੰਘਾਰ ਹਰ ਕਨ ਤਤਕਾਰ ਉਦਹਾਰ ਅਨਕ ਜਵਨ

ਭਾਵ ਹੋਵੇ। ਐਸਾ ਨਾਮ ਜਪ ਮਨ ਰੰਗ ਨਾਨਕ ਪਾਈਆ ਸਾਧ ਕਸੰਗ ਜਿਹ ਮਾਰਗ ਕੀ ਕਨੇ ਜਹਨ ਕੋਸਾ ਹਰਕਨਾ ਮੂਹਾ ਸੰਤੋਸਾ ਜਿਹ ਪੈਡ ਮਹੰਦ ਗੁਬਾਰਾ ਹਰਕਨਾ ਸੰਗ ਉਜੀਆਰਾ ਜਹ ਪੰਥ ਤੇਰਾ ਕੋ ਨਾ ਸੰਜਾਨੂ ਹਰਕਨਾ ਤਹਨਾ ਰੁਪਛਾਨੂ ਜਹ ਮਹਾ ਪਾਇਆ ਅੰਤਪਤ ਬਹੁ ਕਾਮ ਦਹ ਹਰ ਕੇ ਨਾਮ ਕਿਤਮ ਉਪਰ ਸ਼ਾਮ ਜਹਾਂ ਤ੍ਰਿਖਾਮ ਤੁਜਾ ਕਰਖ ਹੈ ਦਹ ਨਾਨਕ ਹਰ ਹਰ ਅੰਮ੍ਰਿਤ ਬਰਖ ਹੈ ਭਗਤ ਜਨਕ ਵਰਤ ਨਾਮ ਸੰਤ ਜਨਕ ਮਨ ਵਿਸਰਾਮ ਹਰ ਕੇ ਨਾਮ ਦਾਸ ਕੋਟ ਹਰ ਕੇ ਨਾਮ ਤ੍ਰੇ ਜਨ ਕੋਟ ਹਰ ਜਹ ਕਰਤ ਸੰਤ ਦਿਨ ਰਾਤ ਹਰ ਹਰ ਅਵਖ ਸਾਧ ਕੁਮਾਤ ਹਰ ਜਨ ਕਹਿ ਨਾਮ ਨਿਧਾਨ ਪਾਰ ਬ੍ਰਹਮ ਜਨ ਕਿਨੋ ਦਾਨ ਮਨ ਤਨ ਰੰਗ ਰਤੀ ਰੰਗੀ ਕੈ ਨਾਨਕ ਜਨ ਕਾ ਵਿਰਤ ਵਿਵੇਕ ਹਰ ਕਾ ਨਾਮ ਜਨ ਕਾ ਮੁਕਤ ਜੁਗਤ ਹਰ ਕਾ ਨਾਮ ਜਨ ਕਾ ਤ੍ਰਵਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਾ ਭੋਗ ਜੋਗ ਹਰ ਨਾਮ ਜਪਤ ਕਛ ਨਾ ਵਿਯੋਗ ਜਨ ਰਾਤ ਹਰ ਨਾਮ ਕਸਿਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕਾ ਮਰਖ ਜਿਨਾ ਹਰ ਤਨ ਜਨ ਕਾ ਪ੍ਰਭ ਦੀਨਾ ਹਰ ਹਰ ਜਨ ਕਾ ਓਟ ਸਤਾਣੀ ਹਰ ਪ੍ਰਤਾਪ ਜਨ ਵਰਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੀ ਸੁਨ ਸਮਾਦ ਦੁਨਾਮ ਰਹਿਮਤ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤ ਤਰਿ ਪਾਰ ਜਾਤਿ ਹੋ ਹਰ ਕੋ ਨਾਮ ਕਾਮ ਤੀਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਰਥ ਨਾਮ ਕੀ ਮਹਿਮਾ ਸੰਤਰਤ ਵਾਸਾ ਸੰਤ ਪ੍ਰਤਾਪ ਦੁਰਤ ਸੰਤ ਪ੍ਰਤਾਪ ਦੁਰਥ ਨਸਾ ਸੰਗ ਸੰਗਟ ਪਾਗੀ ਪਾਇ ਸੰਗ ਸੇਵਾ ਨਾਮ ਧਿਆਇਓ ਨਾਮ ਤੁਲਕਾਸ਼ਾ ਵਰਨਾ ਹੋਈ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕ ਬਹ ਸਾਸਤ੍ਰ ਬਸੇ ਮਰਦੀ ਬਿਖ ਸਰਬ ਟਡੋਰ ਪੂਜ ਸਨਾਹੀ ਹਰ ਹਰਿ ਨਾਨਕ ਨਾਮ ਅਮੋ ਰਾਸ਼ਟਰਪਤੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸਾਸਤ੍ਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਤ੍ਰਾਮ ਕਿਰਿਆ ਸਕਲ ਤਿਆਗ ਬਨ ਵਧੀ ਫਿਰ ਅਨੇਕ ਪ੍ਰਕਾਰ ਕੀ ਬਹ ਜਦਨਾ ਪੁੰਦਨ ਹੁਮੇ ਬਹ ਰਤਨਾ ਸਰੀਰ ਕਟੈ ਹੁਮੈ ਕਰ ਰਾਤੀ ਵਰਤ ਨਿਯਮ ਕਰ ਬਹ ਪਾਤੀ ਨਹੀਂ ਤੁਲ ਰਾਮ ਨਾ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਅਕਬਾਰ ਨਾਮ ਖੰਡ ਪ੍ਰਥਮੀ ਫਿਰ ਚਿਰ ਜੀਵਾ ਮਹਾ ਉਦਾਸ ਦੁਪੀ ਸਰਥੀ ਵਾਗਨ ਵਾਹਿ ਹੁਮਤ ਪ੍ਰਾਣ ਕਰਨ ਕਰ ਸਭ ਹੈਵਰ ਭੂਮਦਾ ਨਿਆਵਲੀ ਕਰਮ ਕਰ ਬਾਸਨ ਜਾਨ ਵਾਰਗ ਸੰਜਮਤ ਸਾਧਨ ਨਿਮਖ ਨਿਮਕਾਰ ਸਰੀਰ ਕਟਾਵੇ ਤਾਓ ਪੀ ਹਉ ਮੈਂ ਬੈਠਣਾ ਜਾਵੇ ਹਰ ਕੇ ਨਾਮ ਸਮ ਸਰਕਾਸ਼ ਨਾ ਨਾਨਕ ਗੁਰਮੁਖ ਨਾਮ ਜਪਤ ਕਦ ਪਾਹਿ ਮਨ ਕਾਮਨਾ ਦੇਹ ਦੇਹ ਛੋਟਾ ਕਰੋ ਕੁਮਾਰ ਮੰਦ ਫੁਟਾ ਸੋਚ ਕਰੈ ਦਿਨ ਸਰ ਰਾਤ ਮਨ ਕੇ ਬੈਠ ਨਾ ਤੰਦ ਜਾਤ ਇਸ ਦੇਹੀ ਕਾ ਵਹ ਸਾਧਨਾ ਕਰ ਮੰਤੀ ਕਬੁਖ ਨਾ ਵਿਖਿਆ ਡਰ ਜਲ ਤੋ ਵਹ ਦੇਹ ਨੀਤ ਸੁਧ ਕਹ ਹੋਈ ਕਚ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਉਜ ਨਾਨਕ ਨਾਮ ਉਦਰੀ ਪਤਤ ਬਹ ਮੂਚ ਬਹੁਤ ਸਿਆਣਪ ਜਮ ਕਾ ਪਾਉ ਵਿਆ ਪਿਆਨਕ ਜਤਨ ਕਰ ਤ੍ਰਸਨ ਨਾ ਧਰਾ ਪੈ ਪੀਖਾ ਨੀ ਕਗਨ ਹੂ ਜਾਇ ਕੋਟਿਓ ਪਾਉ ਦਰਗਨ ਹੂ ਸੇ ਜਾਇ ਛੁਟ ਸਨ ਹੂ ਬਹ ਪੈ ਆਲ ਮੁਹ ਵਿਆ ਪਹ ਮਾਜਾਰ ਅਵਰ ਕਤੂ ਸਕਦੇ ਜਮ ਡਾ ਨਾ ਗੋਵਿੰਦ ਭਜਨ ਬਿਨ ਤੇਲ ਨਹੀਂ ਮਨ ਹਰ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੇ ਸਹਿਜ ਸੁਭਾਈ ਚਾਰ ਪਤਾਰ ਜੁਗ ਮੰਗ ਸਾਹ ਜਨਕ ਸੇਵਾ ਲਾ ਕੇ ਜੇ ਕੋ ਆਪਣਾ ਦੁਖ ਮਿਟਾਵੇ ਰਹਿਣਾ ਵਰਦਾ ਸਦਗਾਵੇ ਜੇ ਕੋ ਆਪਣੇ ਸੋਭਾ ਲੋ ਰਸਾ ਸੰਗ ਹਉ ਮੈਂ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾ ਜਨਕ ਸਰਣਿ ਉਪਾਰੈ ਜਿਸ ਜਨ ਕਾ ਪ੍ਰਭ ਦਸ ਪਿਆਸ ਨਾਨਕ ਤਾ ਕੋ ਬਾਰ ਬਲ ਜਾ ਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾ ਕੋ ਮਿਟਿਆ ਅਭਿਮਾਨ ਆਪ ਸੁਕਾਉ ਜੋ ਜਾਣ ਨੀਤਾ ਸੋ ਗਨ ਗਿਆ ਸਭ ਤੋਂ ਉਚਾ ਜਾ ਕੋ ਮਨ ਹੋਏ ਸਗਲ ਗਰੀਂਦਾ ਹਰ ਹਨਾਮ ਦਿਨ ਘਟ ਘਟ ਜੀਂਦਾ ਮਨ ਆਪਣੀ ਤੀ ਬੁਰਾ ਮਿਟਾਂਦਾ ਭੀਖੇ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਾਨ ਸਮਦ੍ਰਿਸ਼ਟੇ ਤਾ ਨਾਨਕ ਪਾ ਪੁਨ ਹਰੇ ਪਾ ਨਿਰ ਤਨ ਕੋ ਤਨ ਤੇਰੋ ਨਾ ਉਨ ਥਾਵ ਕਨਾਵ ਤੇਰਾ ਥਾਉ ਨਿਮਾਨ ਕਪਰਵ ਤੇਰੋ ਮਾਨ ਸਗਲ ਘਟਾ ਕਉ ਦੇਵਹ ਦਾਨ ਕਰਮ ਕਰਾਵਨ ਹਰ ਸਵਾਮ ਸਗਲ ਘਟਾ ਗੰਤਰ ਜਾਮੇ ਆਪਣੀ ਗਾਤਮਿਤ ਜਾਨ ਹੋ ਆਪੇ ਆਪਣ ਸੰਗਾ ਪ੍ਰਭ ਰਾਤੀ ਉਮਰੀ ਉਸਤਤ ਤੁਮ ਦੇਖ ਨਾਨ ਕਬਰ ਨਾ ਜਾਣ ਸਕੋ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਾਪ ਨਿਰਮਲ ਕਰਮ ਸਗਲ ਕਿਰਿਆ ਉਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਉਦਮ ਪਰਾ ਹਰ ਕੋ ਨਾਮ ਜਾਪ ਹੋ ਜੀ ਸਦਾ ਸਗਲ ਬੈਨਿ ਮਹਾਮ੍ਰਤ ਬੈਨਿ ਹਰ ਕੋ ਜਸ ਰਸਨ ਬੁਖਾਨ ਸਗਲ ਥਾਨ ਤੇ ਹੋ ਉਤਮ ਥਾ ਨਾਨਕ ਜਿਹ ਘਾਟ ਵਾਸਾ ਹਰ ਨਾਮ ਸਲੋਕ ਨਿਰਗੁਣਿ ਹਰ ਏ ਆਨੇ ਸੁਪ੍ਰਭ ਸਦਾ ਸੰਭਾਲ ਜਿਨ ਕੀਆ ਦੇਹ ਜੀਤ ਰਾਖ ਨਾਨਕ ਨਿਭ ਹੀ ਨਾਲ ਅਸ਼ਟਪਦੀ ਔਰ ਮਈਆ ਕੇ ਗੁੰਚੇਤ ਪ੍ਰਾਨਿਕ ਅਨੁਭੂਤ ਕੌਣ ਦ੍ਰਿਸ਼ਟਾ ਨਿਜਨ ਤੂੰ ਸਾਜ ਸਵਾਰ ਸੀ ਗਾਰਿਆ ਕਰ ਬਗਨ ਮਹਿਜਨ ਉਭਾਰਿਆ ਵਾਰ ਬੇਵਸ ਥਾ ਤੋ ਜਹ ਪਿਆਰਾ ਦੂਧ ਪਰ ਜੋ ਬਨ ਭੋਜਨ ਸੁਖ ਸੂਧ ਬਿਰਧ ਪਿਆਉ ਪ੍ਰਸਾਦ ਸਹਿਣ ਮੁਖਾ ਪਿਆਉ ਬੈਠ ਕਰ ਦੈਨ ਇਹ ਨਿਰਗੁਣ ਗੁਣ ਕਸ਼ਨ ਪੂਜਾ ਬਖਸ਼ ਲਿਖ ਤੋ ਨਾਨਕ ਸਿਖ ਜਾ ਜਹ ਪ੍ਰਸਾਦ ਤਾਰੂ ਪ੍ਰਸਖ ਬਸਾ ਸੁਤ ਪ੍ਰਾਦਮੀਤ ਬਨਤਾ ਸੰਘ ਹਸਾ ਹੰਜ ਪ੍ਰਸਾਦ ਪੀਵਹ ਸੀਤਲ ਜਰਾ ਸੁਖਦਾਯੁ ਪਾਵਨ ਪਾਵ ਕਮਲਾ ਜਿਹ ਪ੍ਰਸਾਦ ਭੋਗ ਹੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸ ਅਧੀਨ ਹਸਤ ਪਾਵ ਕਰਨ ਨਿਯਤਰ ਰਸਨਾ ਤਿਸੇ ਤਿਆਗ ਵਰ ਸੰਗਰਚਨਾ ਐਸੇ ਦੁਖ ਮੁੜਨ ਵਿਆਪੀ ਨਾਨਕਾਰ ਲਿਖੂ ਪ੍ਰਵਿਆਪੀ ਆਦਿ ਅੰਤ ਜੋ ਰਖਨਾਰ ਤੇ ਸਸਿਓ ਪ੍ਰੀਤ ਨਾ ਕਰ ਗੁਆਰ ਜਗ ਸਿਵਾ ਨਵ ਨਿਧ ਪਾਵ ਤਾਸ ਮੁੜਾ ਮਨ ਹਿਲਾ ਜੋ ਠਾਕੁਰ ਸਦਾ ਸਦਾ ਹਜ਼ੂਰੇ ਤਾਕ ਵੰਧ ਹੈ ਜਾਂਦ ਦੂਰੇ
ਜਾ ਕੇ ਟਹਿਲ ਪਾਵੈ ਨਰਗ ਹਮੈਨ ਦੇ ਸਾਹਿਬ ਸਾਰੇ ਮੁਖ ਦਿਆ ਜਾਨ ਸਦਾ ਸਦਾ ਹੁਕੂਲਨ ਹੈ ਨਾਨਕ ਰਾਖਨ ਹਰ ਅਪਾਰ ਰਤਨ ਦਿਆ ਕੌੜੀ ਸੰਗ੍ਰਹਿ ਚੈ ਸਾਜ ਛੋੜ ਝੂਠ ਸੰਗ ਬਾਜੈ ਜੋ ਛੱਡਣ ਸੋ ਅਸਥਿਰ ਕਰ ਮਨ ਜੋ ਹੋਵਨ ਸੋ ਦੂਰ ਪਰਾ ਨ ਛੋੜ ਜੈ ਦੁਖ ਸਰਾਮ ਕਰਾ ਸੰਗ ਸਹਾਈ ਦਹ ਪਰ ਹਰਾ ਚੰਦਲੀ ਪਿਓ ਤਾਰਾ ਤੁਇ ਕਰਤ ਪ੍ਰੀਤ ਪਸਮ ਸੰਗ ਹੋਇ ਅੰਧ ਕੂ ਮਹਿ ਪਤਤ ਵਿਕਰਾਲ ਨਾਨਕ ਕਾਲੀ ਹੂ ਪ੍ਰਭ ਦਿਆਲ ਕਰਦੂਤ ਪਸੁ ਕੀ ਮਾਨਸ ਜਾ ਤੂ ਲੋਕ ਪਚਾਰਾ ਕਰਾ ਦਿਨ ਰਾਤ ਬਾਹਰ ਭੀਖ ਅੰਤਰ ਮਲ ਮਾਇਆ ਸ਼ਬਦ ਨਾਹ ਕਛ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਸਨਾਨ ਅੰਤਰ ਵਿਆਹ ਪਹਿਲੋ ਸਵਾਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੀ ਤਰਿਆ ਥਾ ਜਾ ਕੇ ਅੰਤਰ ਵਸੈ ਪ੍ਰਭਾਵ ਨਾਨਕ ਤੀਜ ਸਹਿਜ ਸੁਮਾਇਆ ਤੂੰ ਸੁਨ ਅੰਧ ਕੈਸੀ ਮਾਰ ਪਾਵੇ ਕਰ ਕਹਿਲੇ ਹੋਰ ਨਿਭਾਵੇ ਕਹ ਬੁਝਾਰਤ ਪੂਜਾ ਡੂਰਾ ਨਿਸ ਕਹੀਐ ਤਵ ਸਮਝਾ ਪੂਰਾ ਕਹ ਬਿਸਨ ਪਾਤ ਗਾਵੈ ਗੁਣ ਜਤਨ ਕਰੈ ਤਾਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਾਰ ਪਵਨ ਨਹੀਂ ਹੋ ਤੂੰ ਹੈ ਉਸ ਗਵਨ ਕਰ ਤਾਰ ਕਾਰੁਣਾ ਮੈਂ ਦੀਨ ਬੇਨਤੀ ਕਰਾਂ ਨਾਨਕ ਤੁਮਰੀ ਕਿਰਪਾ ਤਾਰਾ ਸੰਗ ਸਹਾਇ ਸੁਆਵੈ ਨਚ ਕੀਤੀ।

ਆਹੁ ਜੁਗਤ ਬਿਹਾਨਕ ਜਨ ਨਾਨਕ ਰਾਖ ਲਿਹੁ ਆਪਨ ਕਰ ਕਰਮ ਤੂੰ ਠਾਕੁਰ ਤੁਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਵਾਤ ਪਿਤਾ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਇ ਨਾ ਜਾਣਾ ਤੁਮਰਾ ਅੰਤੂ ਚੇਤ ਊਚਾ ਭਗਵੰਤ ਕੋਇ ਨਾ ਜਾਣਾ ਤੁਮਰਾ ਅੰਤੂ ਚੇਤ ਊਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਰ ਤੁਮ ਦੇ ਸਵਾਗਕਾਰੀ ਤੁਮਰੀ ਗਾਤਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਗੁਰਬਾਣੀ ਸਲੋਕ ਦੀਨ ਹਾਰ ਪ੍ਰਭ ਛੂਟ ਕਲ ਗਿਹਾਨ ਸੋ ਆਇ ਨਾਨਕ ਹੁਨਸੀ ਜੈ ਬਿਨ ਨਾਵੈ ਪਤ ਜੈ ਅਸ਼ਟਪਦੀ ਦਸ ਵਸਤੂ ਪਾਤਸ਼ਾਹ ਪਾਵੇ ਇੱਕ ਵਸਤ ਕਾਰਨ ਵਿਖੋੜ ਗਵਾਵੇ ਇੱਕ ਬਿਨਾ ਦੇ ਦਸ ਬਿਹਰਲੇ ਤਾਉ ਮੂੜਾ ਕਹੁ ਕਹਾ ਕਰੀ ਜਹ ਠਾਕੁਰ ਸੁਨਾ ਚਾਰਾ ਤਾਕੁ ਕੀ ਜੈ ਸਦ ਨਮਸਕਾਰ ਜਗ ਮਨ ਲਾਗ ਪ੍ਰਭ ਮੀਠਾ ਸਰਵ ਸੁਖ ਤਾ ਮਨ ਮੂਠਾ ਜਹ ਜਨ ਆਪਣਾ ਹੁਕਮ ਮਨਾਇਆ ਸਰਵ ਥੋਕ ਨਾਨਕ ਤਿਨ ਪਾਇਆ ਗਨਤ ਸਾਹੁ ਆਪਣੀ ਦੇ ਰਾਸ

ਤੱਕ ਪ੍ਰਭ ਕੇ ਆਗਮ ਆਨਾ ਮਾਤ ਹੈ। ਉਸ ਤੇ ਚੌਗਨ ਕਰੈ ਨਿਹਰ ਨਾਨਕ ਸਾਹਿਬ ਸਦਾ ਦਇਆ ਰੰਗ ਪਦਮਾ ਕਿਹਤ ਸਰਬਰਵਤ ਜਾਨਨ ਯਤ ਬਿਰਕਿਸ਼ਾਇਆ ਸਿਉ ਰੰਗ ਲਾਵੈ ਉਹ ਬਿਨ ਸਭ ਮਨ ਪਛਤਾਵੈ ਜੋ ਦੀਸਾ ਸੁਚਾਲ ਨਾਰ ਲੁੱਟ ਰਹੀ ਹੋ ਤਿਹਾਂ ਦੰਦਰ ਬਟਾਊ ਸਿਉ ਜੋ ਲਾਵੈ ਨਿਹਤਾ ਕਉ ਹਾਥ ਨਾਵੈ ਕਿ ਹਮਨ ਹਰ ਕੇ ਨਾਮ ਪ੍ਰਿਯ ਸੁਖਦਾਈ ਕਰ ਕਿਰਪਾ ਨਾਨਕ ਲੈ ਲਾਏ ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇ ਮਿਥਿਆ ਰਾਜ ਜੋ ਬੰਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਰ ਮਿਥਿਆ ਰਥ ਹਸਤੀ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ ਮਿਥਿਆ ਧਰੂਹ ਮੋਹ ਅਭਿਮਾਨ ਮਿਥਿਆ ਆਪ ਸੁਪਰ ਕਰਤ ਕੁਮਾਰ ਅਸਥਿਰ ਭਗਤ ਸਦ ਅਸਥਿਰ ਭਗਤ ਸਾਧ ਕੀ ਸਰਣ ਨਾਨਕ ਜਾਪ ਜਾਪ ਜਿਵੇਂ ਹਰਿ ਕੇ ਚਨ ਮਿਥਿਆ ਸ੍ਰਵਨ ਕਰਨ ਦਾ ਸੁਨ ਹੈ ਮਿਥਿਆ ਹਸਤ ਪਰ ਦਰਭ ਕਵਿ ਹਿਰ ਹੈ ਮਿਥਿਆ ਨੀਤ ਰੂਪੇਖਤ ਪਰ ਤ੍ਰਿਅ ਰੂਪ ਆਦਿ ਮਿਥਿਆ ਰਸਨ ਭੋਜਨ ਸਵਾਦ ਮਿਥਿਆ ਚਰਨ ਪਰ ਬੇਕਾਰ ਕਥਾਵੇ ਮਿਥਿਆ ਮਾਨ ਕਾ ਲੋ ਰੁਭਾਵੇ ਮਿਥਿਆ ਤਨ ਪ੍ਰਭ ਕਰ ਮਿਥਿਆ ਬਾਹਰੀ ਬੇਕਾਰ ਬਿਨ ਪੂਜੇ ਮਿਥਿਆ ਸਭ ਪਾਇ ਸਫਲ ਦੀ ਨਾਨਕ ਹਰ ਹਨਾਮ ਲੈ ਬਿਰਥ ਸਾਗਤ ਗਿਆਰ ਜਸਾਜ ਬਿਨਾ ਕਹਿ ਉਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤ ਤਾਕਤ ਗੰਧ ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਈ ਬੇਗ ਬਿਨਾ ਜੋ ਕੇ ਤੀਜਾ ਗੋਬਤ ਭਜਨ ਬਿਨ ਬਿਰਥ ਸਭ ਕਾਮ ਜੋ ਕਿਰਪਨ ਕੇ ਨਰਾਰਥ ਦਾਮ ਤਨ ਤਨ ਤੀਯ ਜਨ ਜਿਹ ਘਾਟ ਬਸਿ ਹਰ ਨਾਮ ਨਾਨਕ ਤਕ ਬਰ ਬਰ ਜਾਵ ਰਹਿ ਤੇ ਅਵਰ ਕਛ ਅਵਰ ਕਮਾਵਤ ਮਨ ਪ੍ਰੀਤ ਮੁਖ ਗੰਢ ਲਾਵਤ ਜਾਨਨ ਹਰ ਪ੍ਰਭੂ ਪ੍ਰਭੀਨ ਬਾਹਰ ਪੀਖ ਨਾ ਕਾਹੂ ਪੀਨ ਅਵਰ ਉਪਦੇਸ ਆਪ ਨ ਕਰ ਆਵਤ ਜਾਵ ਜਨਮ ਅਮਰ ਅੰਤਰ ਬਸ ਨਿਰੰਕਾਰ ਤੁਸ ਕਿਸੀ ਤਰ੍ਹਾਂ ਸੰਸਾਰ ਜੋ ਤੁਮ ਭਾਨੇ ਤੁਮ ਪ੍ਰਭ ਜਾ ਤਨਾਨ ਕੋਨ ਜਨ ਚਰਨ ਉਪਰਾਤ ਕਰੂ ਬੇਨਤੀ ਪਾਰ ਬਨਮ ਸਭ ਜਾਣੈ ਬਿਨਾ ਕੀਆ ਆਪ ਹੈ ਮਨ ਆਪ ਹੈ ਆਪ ਆਪ ਕਰਤ ਨਬੀਰਾ ਕਹਿ ਦੂਰ ਜਨਾਵਤ ਕਹਿ ਬੁਝਾਵਤ ਨਿਗਰਾ ਉਪਾਵ ਸਿਮ ਸਕਲ ਤੇ ਰਹਿ ਸਭ ਕਹਿ ਜਾਣੈ ਆਤਮ ਕੀ ਰਹਿਤ ਜਿਹ ਉਪਾਵੈ ਤਹਿ ਲੈ ਲੜ ਲੈ ਥਾਂ ਥਰ ਅੰਤਰ ਰਹੇ ਸਮਾਇ ਸੋ ਸੇਵਕ ਜਿਹ ਕਿਰਪਾ ਕਰੀ ਨਿਮਖ ਨਿਮਖ ਜਬ ਨਾਨ ਕਰੀ ਸਲੋਕ ਆਮ ਕ੍ਰੋਧ ਅਰ ਲੋ ਮੋਹ ਬਿੰਸ ਜੈ ਹੁਮ ਜੀਵ ਨਾਨਕ ਪ੍ਰਭ ਸਰਣ ਆ ਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਹਮਰਾ ਦਿਖਾਹੀ ਤੇ ਠਾਕੁਰ ਕੋ ਰਖ ਮਨ ਵਾਹਿ ਜਿਹ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਪਰ ਸਿਮਰਤ ਪਰਮ ਗਤ ਪਾਵੈ ਜਿਹ ਪ੍ਰਸਾਦ ਵਸੈ ਸੁਖ ਮੰਦਰ ਤੇ ਸਹਿਤ ਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾਠ ਪੈਰ ਸਿਮਰਤ ਸਰਸਨਾ ਜਿਹ ਪ੍ਰਸਾਦ ਰੰਗ ਰਹਿ ਭੋਗ ਨਾਨਕ ਸਦਾ ਧਿਆਈ ਆ ਤੇ ਅਮਨ ਯੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤੇ ਸਹਿਤ ਆ ਕਤ ਲੁਭਾਵੈ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨਾਠ ਪੈਰ ਤਾਕ ਜਹ ਗਾਵੀ ਜੈ ਜੇ ਪ੍ਰਸਾਦ ਤੁਜ ਸਾਹਿਬ ਕੁਮਾ ਨਮਖ ਤਾਕ ਜੈ ਸਰਸਨ ਮੁਖਨ ਜੇ ਪ੍ਰਸਾਦ ਤੁਰੂ ਰਹਿਤਾ ਤਨ ਮਨ ਸਦਾ ਧਿਆਈ ਕਿਉਰ ਪਾਰ ਬ੍ਰਹਮ ਪ੍ਰਭ ਜੀ ਜਬ ਤੁ ਦਰਗ ਹਮਾਨ ਪਾਵੈ ਨਾਨਕ ਪਾਦ ਸਿਧ ਕਰ ਜਾਵੈ ਜੇ ਪ੍ਰਸਾਦ ਆ ਰੋ ਕੰਚਨ ਦੇਹੀ ਲਿਵ ਲਾਵ ਤਿਸਰਮ ਸਨਿਹ ਜੇ ਪ੍ਰਸਾਦ ਰਹੁ ਲੈ ਰਹਿਤ ਮਨ ਸੁਖ ਪਾਵੈ ਹਰ ਹਰ ਜਹ ਕਹਿਤ ਜਿਹ ਪ੍ਰਸਾਦ ਰਸਗਲ ਛਦਰ ਢਾਕੇ ਮਨ ਸਰਣ ਪਾਰੂ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੂ ਨਾ ਪਾਹੁ ਚਮਨ ਸਾ ਸਾ ਸਮਰ ਪ੍ਰਭੁ ਤੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕ ਭਗਤ ਕਰੇ ਹਾਂ ਜਿਹ ਪ੍ਰਸਾਦ ਆਪਨ ਪਹਿਰ ਜਮਾਂ ਤੇ ਸਿਮਰਤ ਕੁਮਾਰ ਸੁਜਾ ਜੇ ਪ੍ਰਸਾਦ ਅਸਵ ਹਸਤਾ ਸਵਾਰ ਮਾਨ ਤਿਹ ਪ੍ਰਭ ਕਾਉ ਕਬਹੁ ਨਾ ਬਸਰ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪੁਰੂਈ ਪ੍ਰਭ ਆਪਣੇ ਮਨਾ ਜਿਉ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਾਧ ਤੇ ਸਹਿਤ ਆਈ ਤੇ ਸਹਿਤ ਆਈ ਜੇ ਕਾਲਖ ਹੈ ਇਹਾ ਉਹ ਨਾਨਕ ਤੇਰੇ ਰੱਖੈ ਜਿਹ ਪ੍ਰਸਾਦ ਕਰਹਿ ਪੁਨ ਬਹਦਾਨ ਮਨਾਠ ਕਰ ਕਾਰੁ ਤੁਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਆਹ ਹਰਿ ਦਸ ਪ੍ਰਭ ਕੋ ਸਾਸ ਸਾਸ ਤਰ ਜੇ ਪ੍ਰਸਾਦ ਰਸੁੰਦਰ ਰੂਪ ਸੁਪ੍ਰਭ ਸਿਮਰ ਸਦਾਨ ਰੂਪ ਜਿਹ ਪ੍ਰਸਾਦ ਤੇਰੀ ਨਿੱਕੀ ਜਾਤ ਸੁਪ੍ਰਭ ਸਿਮਰ ਸਦਾ ਦਨ ਰਾਜ ਪ੍ਰਸਾਦ ਤੇਰੀ ਪਾਤ ਰਹਿ ਗੁਰ ਪ੍ਰਸਾਦ ਨਾਨਕ ਜਾਸ ਕਹਿ ਜੇ ਪ੍ਰਸਾਦ ਸੁਨਹਿ ਕਰਨ ਅਨਾਦ ਜੇ ਪ੍ਰਸਾਦ ਬੇਖਾ ਵਿਸਮਾਦ ਜਿਹ ਪ੍ਰਸਾਦ ਬੋਲੇ ਹਮਰਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਵਸਨਾ ਜੇ ਪ੍ਰਸਾਦ ਹਸਤ ਕਰ ਚਰਹਿ ਜੇ ਪ੍ਰਸਾਦ ਸੰਪੂਰਨ ਫਰਾ ਜੇ ਪ੍ਰਸਾਦ

ਸਜਨ ਪ੍ਰਭਰਚੀ ਬਹਿਵਿਧਨ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਗੁਜਾਰੀ, ਕਈ ਕੋਟ ਆਚਾਰ ਵਿਆਵਹਾਰੀ, ਕਈ ਕੋਟ ਪੈਦ ਕਿਰਤਵਾਸ, ਕਈ ਕੋਟ ਬਨ ਬ੍ਰਹਮਦਾਸ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰੋਤੇ, ਕਈ ਕੋਟ ਆਤਮ ਧਿਆਨ ਧਾਰ, ਕਈ ਕੋਟ ਕਾਕਾ ਵਿਚਾਰ, ਕਈ ਕੋਟ ਨਾਵ ਤਨਾਵ ਤਿਆਵ ਨਨ ਕਰਤੇ ਕੰਧਨ ਪਾਵ, ਕਈ ਕੋਟ ਪਿਆ ਬਿਮਾਨੀ, ਕਈ ਕੋਟ ਅਗਿਆਨ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਪੇਗਾਤਮਨ ਕੋਰ, ਕਈ ਕੋਟ ਪਰ ਦਰਭ ਕਵ ਹਿਰ ਹੈ, ਕਈ ਕੋਟ ਪਰ ਦੁਖ ਨਾ ਕਰ ਹੈ, ਕਈ ਕੋਟ ਮਾਇਆ ਸ੍ਰਮ ਵਾਹੀ, ਕਈ ਕੋਟ ਪ੍ਰਦੇਸ਼ ਪ੍ਰਮਾਹੀ, ਜੇਤ ਜੇਤ ਲਾਭ ਤੇਤ ਤੇਤ ਲਗਨਾ, ਨਾਨ ਕਰਤੇ ਗਿਜਾ ਨ ਕਰਤਾ ਰਚਨਾ, ਕਈ ਕੋਟ ਸਿਹਤ ਜਾਤੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਖੀ ਸਰਵਿਆਪਾਈ, ਕਈ ਕੋਟ ਪਾਤਰ ਬਿਰਖ ਨੇ ਪਜਾਈ, ਕਈ ਕੋਟ ਪਵਨ ਪਾਣੀ ਬੈਸੰਤ, ਕਈ ਕੋਟ ਦੀਸ ਪੂਮੰਡਲ, ਕਈ ਕੋਟ ਸਸੀ ਹਰ ਸੂਰਨ ਖਿਆਤਰ, ਕਈ ਕੋਟ ਦੀਵ ਦਾਨ ਇੰਦਰ ਸਿਰ ਛਤਰ ਸਗਰ ਸਮਗ

ਸੰਵਾਦ ਕਈ ਕੋਟ ਹੈਗੀ, ਰਤਨ ਸੰਵਾਦ ਕਈ ਕੋਟ, ਨਾਨਾ ਪ੍ਰਕਾਰ ਜੰਦ ਕਈ ਕੋਟ ਕੀ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਣ ਥੀਵੇ, ਕਈ ਕੋਟ ਜਖ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੁਕਨ ਮਿਰਗਾ, ਸਭ ਦਿਨ ਗਿਰਾ ਸਭ ਹੁਤੇ ਦੂ ਨਾਨਕਾ ਪਰਿਪਤ ਰਹਿਆ ਭਾਰ ਪੂਰ, ਕਈ ਕੋਟ ਪਾਤਾਲ ਕੀ ਵਸ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਜੀਵ ਹਮਰ ਹੈ, ਕਈ ਕੋਟ ਬਾ ਜੋਨੀ ਫਿਰ ਹੈ, ਕਈ ਕੋਟ ਬੈਠ ਕਾਹੀ, ਕਈ ਕੋਟ ਕਾਲਿਆ ਥਕ ਪਾਹੀ, ਕਈ ਕੋਟ ਕੀਰਤਨ ਬੰਦ, ਕਈ ਕੋਟ ਮਾਇਆ ਮਹਿ ਚਿੰਤ,

ਕਾਲ ਕਬੁ ਹੂੰ ਸਰੂ ਕੀ ਕਦਰ ਵਾਲ ਕਬੁ ਹੋਏ ਬਹਿ ਬੜ ਰਾਜਾ ਕਬੁ ਹੂ ਪੇ ਖਰਿ ਨਿਜ ਕਾ ਸਾਜਾ ਕਬੁ ਹੂ ਆਪ ਕੀਰਤ ਮਹਾਵੈ ਕਬੁ ਹੂ ਪਲਾ ਪਲਾ ਕਹਾਵੈ ਜੋ ਪ੍ਰਭ ਰਾਖੈ ਤਿਵਹਿ ਰਹਿ ਗੁਰੂ ਪ੍ਰਸਾਦ ਨਨ ਸਚ ਕਹੈ ਕਬੁ ਹੂ ਹੋਏ ਪੰਡਿਤ ਕਰਿਵ ਗਿਆਨ ਕਬੁ ਹੂ ਅੰਤਾਰੀ ਲਵ ਧਿਆਨ ਕਬੁ ਹੂ ਤਾੜ ਤੀਰਥ ਸਨਾਨ ਕਬੁ ਹੂ ਸਿਧ ਸਾਧਿਕ ਗਿਆਨ ਕਬੁ ਕੀਟ ਹਸਤ ਪਤੰਗ ਹੋਈ ਜੀਆ ਅਨਕ ਜੋਨ ਪਰਮ ਹੈ ਪਰਮੀ ਆ ਨਾਨਾ ਰੂਪ ਜੋ ਸਵਾਗੀ ਦਿਖਾਇਆ ਜੋ ਪ੍ਰਭ ਪਾਵਤ ਵਨ ਚਾਵੇ ਜੋ ਪਾਵਤ ਸੋਈ ਹੋਏ ਨਾਨਕ ਜਾਵਨ ਕੋਈ ਕਬੂ ਸਾਧ ਸੰਗਤਿ ਹੋ ਪਾਵਾ ਸਾ ਸਥਾਨ ਤੇ ਬਾਹਰ ਨਾ ਆਵੇ ਅੰਤਰ ਹੋਈ ਗਿਆਨ ਪ੍ਰਗਾ ਸੋ ਸਾ ਸਥਾਨ ਕਰਹਿ ਬਿਨਾਇ ਸੁਮੰਤ ਨਾਮ ਰਤੀ ਕਰੰਗ ਸਦਾ ਬਸ ਪਾਰ ਬ੍ਰਹਮ ਕੈ ਸੰਗ ਜਿਉ ਜਲ ਮਹਿ ਜਲ ਆਏ ਖਟਾਨਾ ਤਿਉ ਜੋਤਿ ਸੰਗ ਜੋ ਸਮਾਨਾ ਮੇਟ ਗਏ ਗਵਨ ਪਾਏ ਬਸਰਾਮ ਨਾਨਕ ਪ੍ਰਭ ਕੈ ਸਾਧ ਕੁਰਬਾਨ ਸਲੋਕ ਸੁਖੀ ਵਸਾ ਮਸਕੀਨ ਆਵਨਵਾਰ ਤਰੀ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ ਅਸ਼ਟਪਦੇਸ਼ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤਿ ਗੋਤ ਸਵਾਨ ਜੋ ਜਨਮ ਹੈ ਜੋ ਬਨਵੰਤ ਸੋ ਉਤ ਬਿਸ਼ਟਾ ਕਾ ਜੰਤ ਆਪ ਸਕਾਉ ਕਰਮਵੰਤ ਕਹਾਵੇ ਜਨਮ ਮਾਰੈ ਬਹ ਜੋਨ ਪਰਮਾਵੇ ਤਨ ਭੂਮਿਕਾ ਜੋ ਕਰ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦਾ ਗਰੀਬੀ ਵਸਾਵੇ ਨਾਨਕ ਜੀ ਹਾ ਮੁਕਤਾ ਕਾ ਸੁਖ ਪਾਵੇ ਧਰਮਵੰਤਾ ਹੋਈ ਕਰ ਕਿਰਪਾ

ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸਾ ਪ੍ਰਾਪਤ ਹੋਏ ਕਨ ਕਰਮ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਨ ਕਰਮ ਕਰਨੇ ਆਜ ਉਸਕਾ ਹਾਥ ਕਹ ਵਿਚਾਰ ਜੈਸੇ ਦ੍ਰਿੜ ਕਰੇ ਤੈਸਾ ਹੋਇਆ ਆਪੇ ਆਪ ਆਪ ਰਾਸ ਹੋਏ ਜੋ ਕਿਸ ਕੀ ਨੋ ਸਾ ਆਪਣਾ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ ਬੁਗ ਜਾਇ ਦੀਖਾ ਕਰਬ ਵੀ ਕਾਪ ਹੀ ਕਾਪ ਹੈ ਨਿਕ ਮਰ ਨ ਬਿਨ ਸਾਹਿਬ ਨ ਜਾਇ ਨਾਨਕ ਸਾਧ ਹੀ ਰਹੇ ਅਸਮਾਇ ਆਪ ਉਪਦੀ ਸਾਹਿ ਸਮਝੈ ਆਪ ਆਪੇ ਰਚਾ ਸਭ ਕੇ ਸਾਥ ਆਪ ਕਿਨੋ ਆਪਣ ਵਿਸਥਾਰ ਸਭ ਕਛ ਉਸ ਕਹੁ ਕਰਨੇ ਆਰ ਉਸਤੇ ਪਿੰਡ ਕਹੁ ਕਿਸ਼ੋਏ ਥਾਨ ਥਨੰਤਰੀ ਕਾ ਸੋਏ ਆਪਣੇ ਚਲ ਤਾਪ ਕਰਨੇ ਆਰ ਕੌਧ ਕਰ ਰੰਗ ਆਪ ਆਰ ਮਨ ਮਹਿ ਆਪ ਮਨ ਆਪਣੇ ਮਹਿ ਨਾਨਕ ਕਿਉਂ ਦਿਖਾ ਨਾ ਜਾਇ ਸਤ ਸਤ ਸਤਿ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਿਨਾ ਵਖਿਆ ਨੀ ਸਚ ਸਚ ਸਚ ਸਭ ਕਿਨਾ ਕੁੜਮ

ਵਿਤਰਪ ਵਿਤਰਪ ਵਿਤਰਪ ਨੀਤ ਨਾਮ ਜਪੈ ਨਾਨਕ ਮਨ ਪ੍ਰਿਯ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਵਿਨੰਦਾ ਨਾਨਕ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖ ਨਾਰ ਜਗੜ ਸੰਤ ਕੈ ਦੁਖ ਜਮ ਦਿਨ ਛੁਟਾ ਸੰਤ ਕੈ ਦੁਖ ਨ ਸੁਖ ਸਭ ਜਾ ਸੰਤ ਕੈ ਦੁਖ ਨ ਨਰਕ ਮਹਿ ਪਾਇ ਸੰਤ ਕੈ ਦੁਖ ਨ ਮੈ ਦੋਇ ਮਲੀਨ ਸੰਤ ਕੈ ਦੁਖ ਨ ਸੁਭਾ ਦਿਹੀਨ ਸੰਤ ਕੇ ਅਤਿ ਕੌ ਰਖੈ ਨਾ ਕੋਇ ਸੰਤ ਕੈ ਦੁਖ ਸਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨੰਦ ਕਬੀਰ ਤਾਰਾ ਸੰਤ ਕੈ ਦੁਖ ਦੇ ਮੁਖ ਪਾਵੈ ਸੰਤ ਕੈ ਦੁਖ ਨ ਕਾਗ ਜਨ ਰਵੈ ਸੰਤਨ ਕੈ ਦੁਖ ਨ ਸਰਬ ਜੋਨ ਪਾਏ ਸੰਤ ਕੈ ਦੁਖ ਨ ਤ੍ਰਿਕਤ ਜੋਨ ਕਰਮਾਏ ਸੰਤਨ ਕੈ ਦੁਖ ਤ੍ਰਿਸ਼ਨਾਮਾ ਜਲੈ ਸੰਤ ਕੈ ਦੁਖ ਸਭ ਕੁਛ ਹਰੈ ਸੰਤ ਕੈ ਦੁਖ ਨ ਤੀਜ ਸਭ ਜਾਏ ਸੰਤ ਕੈ ਦੁਖ ਨੀਚ ਨੀਚ ਜਾਏ ਸੰਤ ਦੁਖੀ ਕਥਾ ਨਾਹੀ ਨਾਨਕ ਸੰਤ ਪਾਵੈ ਤਾਂ ਵੀ ਗਤ ਪਾਹੀ ਸੰਤ ਕਾ ਨੰਦਕ ਮਹਾਤਾਏ ਸੰਤ ਕਾ ਨੰਦਕ ਖੇਡੇ ਕੰਨਾ ਪਾਏ ਸੰਤ ਕਾ ਨੰਦਕ ਮਹਾਤਿਆਰਾ ਸੰਤ ਕਾ ਨੰਦਕ ਪਰਮੇਸ਼ਵਰ ਮਾਰਾ ਸੰਤ ਕਾ ਨੰਦਕ ਰਾਜ ਤੁਹੀਆਂ ਸੰਤ ਕਾ ਨੰਦਕ ਦੁਖੀ ਯਾਰ ਦੀਆਂ

ਵਿਕਾਸ ਕਰ ਦਰਸ਼ਨ ਦੇ ਮਨ ਹੋਏ ਵਿਕਾਸ ਜਿਉ ਮਹਾਂ ਉਦਿਆਨ ਮਹਾਂਬਾਰਕ ਪਾਵੇ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਨ ਸੰਦਰ ਕੀ ਬਾਦਸ਼ਾਹ ਤੂਰ ਨਾਨਕ ਹਰੋ ਚਾਪੁਰ ਮਨ ਮੂਰਖ ਕਾਹੇ ਬਿਲ ਲਾਈ ਆ ਪਰਵਰਿਖ ਕਾ ਲਿਖਿਆ ਪਾਈ ਆ ਦੁਖ ਸੁਖ ਪ੍ਰਭ ਜੀਵਨ ਹਾਰ ਵਰ ਤਿਆਗ ਤੂੰ ਦਸਾ ਚਤਾਰ ਜੋ ਕਾਸ਼ ਕਰੈ ਸੋ ਜਿਸ ਕੁਮਾਰ ਨ ਪੁਲਾ ਕਾਹੇ ਫਰਿਆ ਜਾਨ ਕਰਨ ਵਸਤਾਈ ਤੇਰਾ ਸਤਾਂਗ ਰਵਟ ਰਹਿਓ ਰਾਸ ਲੁਬੀ ਪਤੰਗ

ਸਿਮਰਨ ਕਰੀ ਵਾਹਿਗੁਰੂ ਵਾਹਿਗੁਰੂ ਸਭ ਉਠਾਏ ਉਹਨਾਂ ਨੇ ਵਿਦ ਕਰਮਾਂ ਨੂੰ ਬਣਾਈ ਆਪਣੀ ਕਿਵੇਂ ਦਿਆ ਬੇਬਾਜ ਸਭ ਕਾਟ ਦੇ ਸਭ ਦੇ ਠਾਉ ਜਾਪ ਜਾਪ ਜੀ ਨਾਨਕ ਹਰ ਨਾਉ ਨਾਮ ਕਿਤਾਰੇ ਸਗਲੇ ਜੰਦ ਨਾਮ ਕਿਤਾਰੇ ਖੰਡ ਬ੍ਰਹਿਮੰਡ ਨਾਮ ਕਿਤਾਰੇ ਸਿਮਰਤ ਵੀਤ ਪ੍ਰਾਣ ਨਾਮ ਕਿਤਾਰੀ ਸੁਨਣ ਗਿਆਨ ਧਿਆਨ

ਕਿਰਪਾ ਹੋਈ ਵਸਾਨਾ ਜਿਹ ਦੇਵ ਜਾਂਦਾ ਹਮਾਇ ਸਮਾਨ ਵਸਤ ਮਾਹਿਰ ਵਸਤ ਗਡਾਈ ਤਾ ਕਹੁ ਪੀਨਾ ਨਾ ਕਹਿਣਾ ਜਾਇ ਬੁਗ ਨਾਰ ਬਬੀਕ ਨਾਰਾਇਣ ਵੀਰੇ ਨਾਨਕੀ ਠਾਕੁਰ ਕਾ ਸੇਵਕ ਆਗੇ ਕਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕਾ ਸੇਵਕ ਮਨ ਪ੍ਰਦੀਤ ਠਾਕੁਰ ਕਾ ਸੇਵਕ ਨਿਰਮਲ ਦੀਤ ਠਾਕੁਰ ਕਾ ਸੇਵਕ ਜਾਨ ਸੰਗ ਪ੍ਰਭ ਕਾ ਸਿਮਰ ਨਾਮ ਕਰੰਗ ਸੇਵਕ ਆਉ ਪ੍ਰਭ ਪਾਲਨ ਨਾਰਾ ਸੇਵਕ ਗਿਰਾਖ ਨਿਰੰਕਾਰਾ ਸੋ ਸੇਵਕ ਜਹ ਦਇਆ ਪ੍ਰਭ ਧਾਰ ਨਾਨਕ ਸੋ ਸੇਵਕ ਸਾਹ ਸਾਹ ਸੁਮਾਰ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕ ਸਰਬ ਰੱਖ ਦਾਖ ਦੀ ਵਡਾਈ ਆਪਣੇ ਸੇਵਕ ਨਾਮ ਚ ਪਾਏ ਆਪਣੇ ਸੇਵਕ ਆਪ ਪਾਤ ਰੱਖ ਤਾਕਿ ਆਤਮਿਤ ਕੋਈ ਨਾ ਰੱਖ ਪ੍ਰਭ ਕੇ ਸੇਵਕ ਕੋ ਨਾ ਪਾਹੁ ਚ ਪ੍ਰਭ ਕੇ ਸੇਵਕ ਉਚੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦੇਹ ਪ੍ਰਗਟਾਇਆ ਨੀ ਕੀਰੀ ਮਹਾਂਕਾਲ ਰਾਖੈ ਭਸਮ ਕਰੈ ਲਸਕਰ ਕੋ ਡਾਕ ਜਿਸ ਕਾ ਸਾਸਨ ਕੱਟ ਦੇਵਤਾ ਕੋ ਰੱਖ ਦੀ ਕਰਹਾਤ ਮਾਨਸ ਜਤਨ ਕਰਤ ਬਾਪਾਤ

ਜਪੀ ਅਪੀ ਅੰਮ੍ਰਿਤ ਹਿਮਾਂ ਤੰਤਰਾ ਪੀਆ ਨਾਮ੍ਰਿਤ ਜਿਨ ਗੁਰਮੁਖ ਪਾਇਆ ਤਿਸ ਕੀ ਸ਼ਵਰ ਨਾਹ ਦ੍ਰਿਸ਼ਟਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਸੰਗ ਨਾਮ ਰਾਹ ਜੋ ਜਨ ਤ੍ਰਿਪਤਾ ਨਿਮਾਨ ਤਨ ਨਾਮ ਨਾਮ ਸਮਾਨ ਉਠ ਬੈਠ ਸੁਖ ਨਾਮ ਕਹੁ ਨਾਨਕ ਜਨ ਕਾ ਸਦ ਕਾਇਮ।

ਵਿਛਾੜ ਤੇ ਜਨਕ ਨੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤੇ ਜਨਕ ਪੂਜਾ ਹੋ ਸਾਧ ਪੈਰਾ ਸਲੋਕ ਸਾਧ ਪੁਰਖ ਜਨ ਜਾਣਿਆ ਸਾਧੂ ਗੁਰ ਦਸ ਕਾ ਨਾਮ ਤਿਸ ਕਾ ਸੰਗ ਸਿਖੋਦਰਾ ਨਾਨਕ ਹਰ ਗੁਣ ਗਾਵੇ ਅਸ਼ਟਪਦੀ ਸਾਧੂ ਗੁਰ ਸੇ ਕੀ ਕਰ ਅਪਰਾਧ ਪਾਲ ਸੇਵੋ ਕਪੁਰ ਸਦਾ ਦਇਆਰ ਸੇ ਕੀ ਗੁਰ ਦੁਰਮਾਤਮਾ ਰਹਿਰਾ ਗੁਰ ਬਚਨ ਹਰ ਨਾਮ ਉਚਰੈ ਸਤਿਗੁਰ ਸੇ ਕੇ ਬੰਧਨ ਕਾਟ ਗੁਰ ਕਾ ਸਿੱਖ ਵਿਕਾਰ ਦਿਆਟ ਸਤਿਗੁਰ ਸੇ ਕੋ ਨਾਮ ਦਾਨ ਦੇ ਗੁਰ ਕਾ ਸਿੱਖ ਵਟਭਾਗੀ ਹੇ ਸਤਿਗੁਰ ਸੇ ਕਾ ਹਰਦ ਪਲ ਸਵਾਰ ਨਾਨਕ ਸਤਿਗੁਰ ਸੇ ਕਾ ਜੀ ਅਨਾਲ ਸੁਮਾਰ ਗੁਰ ਕਾ ਗ੍ਰਹਿ ਸੇਵਕ ਜੁਰਾ ਗੁਰ ਕੀ ਆਗਮ ਸਹਿਆਵਸ ਕਉ ਕਰ ਕਾਸ਼ਨਾ ਜਨਾਵੈ ਹਰ ਹਰ ਨਰਦਾ ਹਰ ਧਿਆਵੈ ਮਨ ਬੀਚੈ ਸਤਿਗੁਰ ਕੈ ਪਾਸ ਤੇ ਸੇਵਕ ਕਾਰਜ ਰਾਜ ਸੇਵਾ ਕਰ ਦੋ ਇਨੇਹ ਕਾਮੀ ਤਿਸ ਕਾ ਹੋਤ ਪ੍ਰਭ ਸਵਾਮੀ ਆਪਣੀ ਕਿਰਪਾ ਜਸਾਵ ਕਰੀ ਨਾਨਕ ਸੋ ਸੇਵਕ ਗੁਰ ਕੀ ਮਾਤ ਲਈ ਵੀ ਸਭ ਵਿਸਵੇ ਗੁਰ ਕਾ ਮਾਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ ਸੋ ਸਤਿਗੁਰ ਜਿਸ ਰਿਹਾ ਹਰ ਨਾਵਨ ਕੁਬੈਰ ਗੁਰ ਕਾ ਵਰ ਜਾਉ ਸਰਵ ਨਿਧਾਨ ਜੀ ਕਾ ਦਾਤਾ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮਹਾਪਾਰ ਬ੍ਰਹਮ ਹੀ ਕਹਿ ਆਪ ਨਹੀਂ ਕਹਿ ਪਰਮ ਸਹਿ ਸੋ ਸਿਆਨ ਪਲਾਇਆ ਨਾ ਜਾਈ ਅਨੰਦ ਕਹਿ ਗੁਰ ਵਿਡ ਪਾਗੀ ਪਾਈਆ ਸਫਲ ਦਰਸ਼ਨ ਪੀਖਤ ਪੁਨੀਤ ਪਰ ਸਤ ਜਨ ਗਾਤ ਨਿਰਮਲ ਰੀਤ ਪੀਟ ਸੰਗ ਰਾਮ ਗੁਣ ਰਵਿ ਪਾਰ ਬ੍ਰਹਮ ਕੇ ਦਰਗਾਹ ਕਵ ਸੁਨ ਕਰ ਬਚਨ ਕਰਨਾ ਆਗਾ ਨਿਮਨ ਸੰਦੁਖਾ ਤੁਮ ਪਤੀਆ ਨੇ ਪੂਰਾ ਗੁਰਾ ਕਿਆ ਜਾ ਕ ਮੰਤਰ ਅੰਮ੍ਰਿਤ ਦ੍ਰਿਸ਼ਟ ਵਿਖਾਵੇ ਸੰਤ ਗੁਣ ਬੇਅੰਤ ਕਿਉਂ ਨਹੀਂ ਪਾਏ ਨਾਨਕ ਪਵਿਤ ਲਈ ਮਿਲਾਈ

ਸਹਿਤਿ ਨਾਸ਼ ਤਪਤ ਮਾਹਿ ਠਾਣ ਵਰਤੈ ਅੰਧ ਪੈ ਦੁਖ ਨਾਠਿ ਪਾਈ ਜਨਮ ਮਰਨ ਕੀ ਮਿਟਿਆ ਦਿਸ ਸਾਧ ਗੁਰ ਉਪਦੇਸ ਪਾ ਚੁਕਾ ਨਿਰਪਾਉ ਹੋਈ ਵਸੇ ਸਗਲ ਵਿਆਜ ਮਨ ਦਿਖੈ ਨਸੇ ਜਿਸ ਕਰ ਸਾਧਨ ਕਿਰਪਾ ਤਰੀ ਸਾਧ ਸੰਗ ਜਬ ਨਾਮ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰਿ ਹਰਿ ਜਾ ਸ਼ਰਵਨ ਨਿਰਗੁਣਾਵ ਸਰਗੁਣ ਪਿਓਹਿ ਕਰਾ ਤਰਿ ਸਗਲੀ ਮੋਹੀ ਆਪਣੀ ਚਰਤ ਪ੍ਰਭਾ ਬਨਾਏ ਆਪਣੀ ਕਿਵੇਂ ਤਿਆਬ ਪਾਇ ਹਾਰ ਬਿਨ ਦੂਜਾ ਨਾਹੀਂ ਕੋਈ ਸਰਵ ਨਿਰੰਤਰ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾ ਆਪਣੀ ਕਲਤਾ ਜੀ ਅਨਕ ਪਾ ਨਾਨਕ ਬਲ ਹਰਿ ਸਰੋਕ ਸਾਧਨਾ ਚਾਲੇ ਬਿਨ ਭਜਨ ਵਿਖਿਆ ਸਗਰੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰ ਵਿਚਾਰੀ ਸੰਗ ਨਾਮ ਆਧਾਰ ਅਵਰ ਪਰ ਸੰਗੀਤ ਬਿ ਸਾਰ ਚਰਨ ਕਮਲ ਰੇਤ ਮਹਾਰਤਾਰ ਹੋ ਕਰਨ ਕਾਨ ਸੁਪ੍ਰਭ ਸਮਰਥ ਦ੍ਰਿੜ ਕਰ ਗਹੋ ਨਾਮ ਹਰ ਵਾਸੀ ਹੋ ਤਨ ਸੰਚਹ ਹੋ ਵਹ ਭਗਵੰਤ ਸੰਤ ਜਨਕ ਨਿਰਮਨਵੰਤੀ ਕਾਸ ਰਾਖੋ ਮਨ ਮਾਹੀ ਸਰਵ ਰੋਗ ਨਾਨ ਮਿਟ ਜਾਹੀ ਜਿਹ ਤਨ ਕੋ ਚਾਰ ਕੁੰਟ ਉਠਤਾ ਵੈ ਸੋ ਤਨ ਹਰ ਸਿਵਾ ਦੇ ਉਪਾਇ ਵਹ ਜਿਸ ਸੋ ਕਾ ਨਿਤ ਵਾਂਛ ਅਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨ ਸਾ ਸੋ ਬਾਬਾ ਜਹਰ ਕੀ ਸਰਣ ਅਨ ਕੇ ਉਪਾਵੇ ਰੋਗ ਨਾ ਜਾਏ ਰੋਗ ਮਿਟੈ ਹਰ ਅਵ ਖਤਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨ ਦਰਗਹ ਪਰਵਾਨ ਮਨ ਪ੍ਰਬੋਧ ਹਮ ਹਰ ਕਨਾਇ ਤਹ ਦੇਹ ਤਾਵ ਤਾ ਬੈਠਾ ਤਾ ਕਉ ਬਿਘਨ ਨਾ ਲਾਗ ਕੋ ਜਾਗਰ ਦਾ ਬਸ ਹਰ ਸੋਈ ਪਹਿਲ ਤਾਤੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਹਿ ਪੂਰਨ ਹੋਇਆ ਸੋ ਭਗਤ ਪਾਇਆ ਤੁਮ ਪ੍ਰਗਾ ਤੇਤ ਕਾਰ ਜਾਇ ਬਸ ਹਮ ਨਾਸੀ ਕਹੁ ਨਾਨਕ ਕਾਟ ਜਮ ਫਾਸੀ ਤਦ ਵਿਚਾਰ ਕਹਿ ਜਨ ਸਾਚਾ

ਵਿਆਹ ਬਨਕ ਵਿਸਤਾਰਿਕ ਦਿਵਾਇਕ ਆਰਾਤ ਪ੍ਰਾਸ਼ਿਤ ਗੈਮਾਨ ਤਨਾਂਤਰਿਕ ਪ੍ਰਭਰਾਤਾ ਗੁਰਪ੍ਰਸਾਦ ਨਾਨਕੀ ਪਿਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨ ਆਈ ਨਾਨਕੀ ਪ੍ਰਭੀ ਹੰਦੀ ਆਪਣੇ ਭਗਤੀ ਲਾਇ ਅਸ਼ਟਪਦੀ ਜਾਚ ਜਨ ਜਾਚ ਪ੍ਰਵਦਾਨ ਕਰ ਕਿਰਪਾ ਦਿਵਹ ਹਰਨਾਮ ਸਾਧ ਜਨਕ ਮਾਂਗਾ ਤੂਰ ਪਾਰ ਬ੍ਰਹਮ ਸਰਦਾ ਪੂਰ।

ਪ੍ਰਿਸ਼ਟ ਮਹਾਂ ਸੁਖ ਹੋਏ। ਹਰ ਰਹਿ ਭਾਵ ਵਿਰਲਾ ਕੋਈ ਦਿਨ ਚਾਖਿਆ ਸੀ, ਜੰਤਰ ਬਤਨ ਪੂਰਨ ਪੁਰਖ ਨਹੀਂ ਡੁਲਾ, ਨਿ ਸੁਭਰ ਪਰਿ ਪ੍ਰੀਮ ਰਸ ਰੰਗ ਬੁਝਾ ਚਾਉ, ਸਾਧਕ ਸੰਗ ਪਰਿ ਸਰਨਾਨ ਸਭ ਤਿਆਗ, ਅੰਤਰ ਪ੍ਰਗਾਸ ਆਨੰਦ ਨਿਵਲਾਗ, ਵਡ ਭਾਗੀ ਜਪਿਆ ਪਰਾ ਸੂਇ ਨਾਨਕ ਨਾਮ ਰਤੀ, ਸੁਖ ਹੋਏ ਸਿਵਕੀ ਮਨ ਸਾਹਿਬ ਪੂਰੀ ਪਈ, ਸਾਧ ਗੁਰਤੀ ਨਿਰਮਲ ਮਾਤ ਲਈ ਜਨ ਕਾਉ, ਪ੍ਰਭ ਹੋਈ ਹੋ ਦਇਆਰ, ਸਿਵਕੀ ਨੂੰ ਸਦਾ ਨਿਹਾਰ।

ਹੈ ਕਿ ਹੋਤ ਪਰਮ ਆਪਣੇ ਕਿਲਾ ਵਰ ਤੀਜਾ ਨਾਨ ਕਰਨੇ ਆਰਨਾ ਦੂਜਾ ਜਬ ਹੋਤ ਪ੍ਰਭ ਕੇਵਲ ਤਨੀ ਤਾਬ ਬੰਧ ਮੁਕਤ ਕਹੋ ਕਿਸ ਕੋ ਕਰਨੇ ਜਾਵੀ ਕਹ ਹਰ ਕੁਮਾ ਪਾਰ ਤਬ ਨਰਕ ਸੁਰਗ ਕਹ ਕਹੋ ਨ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਈ ਤਬ ਸਿਵ ਸਕਤ ਕਹੋ ਕਿ ਤਠਾਏ ਜਬ ਆਪ ਹੈ ਆਪ ਆਪਣੇ ਜੋ ਧਾਰੈ ਤਬ ਕਹੋ ਨਿਡਰ ਕੌਣ ਕਾ ਡਰ ਆਪਣ ਚਲ ਤਾਬ ਕਰਨੇ ਆਰ ਨਾਨਕ ਠਾਇ ਕੁਰ ਕੁਮਾ ਪਾਰ ਅਬਨਾਸੀ ਸੁਖ ਆਪਣਾਸਨ ਤਹ ਜਨਮ ਵਰਨ ਕਹੋ ਕਹ ਬਨਾਸਨ ਜਬ ਪੂਰਨ ਕਰਤਾ ਪ੍ਰਭ ਸੂਏ ਤਬ ਜਮ ਕੇ ਤ੍ਰਾਸ ਕਹੋ ਕੇ ਸੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕੇ ਪੂਛਤ ਰੇਖਾ

ਬਣੀ ਅਪਹਿ ਕਵਤ ਕਰੇ ਅਨੰਦ ਚੂਰ ਜੈ ਅਪਹਿ ਰਸ ਭੋਗ ਨਿਰਜੋਗ ਜਿਸ ਪਵਿਤ ਸਭ ਨਾਇ ਲਵ ਜਿਸ ਪਵਿਤ ਸ਼ੀਰ ਖਿਲਾਵੈ ਵੀਰ ਸਮਾਇਰ ਅਥਾਹ ਗਨਤਾ ਤੂ ਲੈ ਜਿਉ ਬਲਾਵ ਤੂੰ ਨਾਨਕ ਦਾਸ ਬੋਲਾ ਸਲੋਕ ਜੀ ਜੰਦਗੀ ਠਾਕੁਰ ਆਪ ਵਰਤ ਨਾਰ ਨਾਨਕੇ ਕੁਪਸਰਿਆ ਦੂਜਾ ਕਸ ਦ੍ਰਿਸ਼ਟਾ ਰਸ਼ਟਪਦੀ ਆਪ ਕਥਿਆ ਸੁਨਣ ਹਰ ਆਪ ਹੀ ਕਾਵਿ ਸਥਾਰ ਜਾਤ ਪਵਿਤ ਸ੍ਰਿਸ਼ਟੀ ਉਪਾਇ ਆਪ ਨਾ ਪਾਣੇ ਲੈ ਸਮਾਇ ਤੁਮ ਤੇ ਬਿਨੈ ਕਿਸ਼ੋ ਆਪ ਨਸੂਤ ਸਭ ਜਗਤ ਪੁਰੇ ਜਾ ਕੁਪਰਾਵ ਜੀਓ ਆਪ ਜੈ ਸਚਨਾ ਸੋ ਜਨ ਪਾਈ ਸੋ ਸੌਂਦਰ ਸਿਤਾਦ ਕਵੀ।

ਬਚਨ ਅਰਕ ਗੁਣ ਗਾਓ। ਪ੍ਰਾਨ ਤਰਨ ਕਹਿ ਹੈ ਸੁਭਾਵ ਆਠ ਪਹਿਰ ਪ੍ਰਾਪੀ ਖਉ ਨਿਜਰਾ ਮਿਟਿਆ ਗਿਆਨ ਬਿਨ ਸਹਿਣ ਦੇਰਾ ਸੰਬਧੇ ਹਿਰਦਾ ਬਸਾਵ ਮਨ ਇੱਛੇ ਨਾਨ ਫਲ ਪਾਵਹੁ। ਫਲ ਤੂੰ ਪਲਤ ਦੋਇ ਲਿਹੁ ਸਵਾਰ ਰਾਮ ਨਾਮ ਅੰਤਰ ਵਰਤਾਰ। ਪੂਰੇ ਗੁਰਗ ਪੂਰੀ ਦੀਖਿਆ ਜਿਸ ਮਨ ਬਸਾ ਤਸਾਜ ਪ੍ਰੀਖਿਆ।

ਤਿਸ ਜਨ ਕੋ ਗੁਏ ਨ ਪਹੁੰਚਣ ਹਰਿ ਸਿ ਰੂਪ ਠਾਡਾ ਗੁਰੂ ਸੂਰਾ ਨਾਨਕ ਦਾ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗ ਦ੍ਰਿਸ਼ਟ ਦਰਸ਼ਨ ਵੇਖਦ ਉਦਰਤ ਸ੍ਰਿਸ਼ਟ ਜਨ ਕਮਲ ਜਾਗ ਅਨੂਪ ਸਫਲ ਦਰਸ਼ਨ ਸੁੰਦਰ ਹਰਿ ਰੂਪ ਧਨ ਸੇਵਾ ਸੇਵਕ ਪ੍ਰਵਾਹ ਅਨੰਤ ਜਮ ਪੁਰਖ ਪ੍ਰਧਾਨ ਮਨ ਬਸ ਸੋ ਹੋਵਤ ਨਿਹਾਲ ਤਾਕੇ ਨਿਕਟ ਨਾਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਧਿਆਇ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਅੰਧਿਰ ਵਿਨਾਸ਼ ਹਰਿ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਲਾ ਕਮੀਠਾ ਸਗਦ ਸਮੇ

ਸਿਮਰਤ ਸਾਸਤਰ ਵੇਦ ਵਖਾਣ ਸਗਲ ਮਤਾਂਤ ਕੇਵਲ ਹਰਿ ਨਾਮ ਗੋਬਿੰਦ ਭਗਤ ਕਮਨ ਵਿਸਰਾਮ ਕੂਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮਤੀ ਛੁਟਾਇ ਜਾ ਕੇ ਮਸਤਕ ਕਰਮ ਪ੍ਰਭ ਪਾਇ ਸਾ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨਾ ਲਾਇ ਪੀਤ ਇਹ ਜਨ ਆਵੈ ਹਰਿ ਪ੍ਰਭ ਚੀਤ ਜਿਸ ਮਨ ਬਸੈ ਸੁਨਾ ਲਾਇ ਪ੍ਰੀਤ ਤਿਹ ਜਨ ਆਵੈ ਹਰਿ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੈ ਦੁਰਲਭ ਦੀਹ ਤਤਕਾਲ ਉਧਾਰੈ।

ਜੋ ਤਿਸ ਭਾਵਸੀ ਭੰਡ ਅਤਮਲੀਣ ਤੁਤ ਹੱਛ ਨਾ ਹੋ।

ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਕਦੇ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਏ ਰਹਲ ਉਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਇਹ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ

ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਅਲਹਿ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਗ ਸਾਹਿਬ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਏ ਜਿਤ ਦੱਸੈ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਸ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਉਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੇ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀਂ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤਿਸ ਠੁਪਾਈ ਵੇਖਣ ਹੁਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰੂ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਯਾਰ ਜਾ ਹੋਰ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਈ ਚੰਗਾ ਨਾ ਔਰ ਖਾਇ ਕੈ ਜਸ ਕੀ ਰਜਾ ਗਲੇ ਜੇ ਤਿਸ ਨਦਰ ਨਾ ਆਵੀ ਤਾਂ ਆਤ ਨਾ ਪੁੱਛੈ ਕੀ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਦਪੀਰ ਸੁਰਨਾ ਸੁਣੈ ਧਰਤੌਲਾ ਕਾ ਸੁਣੈ ਦੀਪ ਲੋ ਪਾਤਾਲ ਸੁਣੈ ਪੋਹਿ ਨ ਸਕੈ ਕਾਲ ਨਾਨਕ ਭਗਤਾਂ ਸਦਾ

ਤਨ ਭੇਦ ਸੁਣੈ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਭਾਵ ਕਾ ਨਾਸ਼ ਸੁਣੈ ਸਤਸੰਗ ਤੋਂ ਗਿਆਨ ਸੁਣੈ ਛਟਕੈ ਇਸ਼ਨਾਨ ਸੁਣੈ ਪੜ ਪੜ ਭਾਵਿਮਾਨ ਸੁਣੈ ਲਾਗੇ ਸਹਿਤਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਭਾਵ ਕਾ ਨਾਸ਼ ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਾਤ ਸਾਹ ਸੁਣੈ ਅੰਧੇ ਭਾਵੇ ਰਾਹੋ ਸੁਣੈ ਹਾਥ ਵੈਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਭਾਵ ਕਾ ਨਾਸ਼ ਮਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਰਮ ਲਿਖਣ ਹਾਰ ਮਨੇ ਕਬ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਾਨ ਕੋਈ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਉਣ ਕੀ ਸੁਧ ਮੰਨੈ ਮੋਹਿ ਝੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਢਾਕ ਨਾ ਪਾਏ ਮੰਨੈ ਪਸੁ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਸੁਰ ਪਾਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਪੰਚ ਪ੍ਰਵਾਣ ਪੰਚ ਪ੍ਰਧਾਨ ਪੰਚੇ ਭਾਵੇ ਦਰਗੇ ਮਾਨ ਪੰਚੇ ਸੋਹ ਹਿਦਰ ਰਾਜਾਨ ਪੰਚਾ ਕਾ ਗੁਰੂ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰੁਣੇ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖ ਥਾ ਪਰਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਧਵਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਣ ਜੋਰ ਜੀ ਅਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕੌਣ ਕਹਾ ਵੀ ਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਹ ਲਿਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਬੜ੍ਹ ਤਿਆਗ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਾਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਾਹ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਫੁਰਮਾਏ ਤੇ ਤਿਪਾਹੇ ਜੇਤਾ ਕੀਤਾ ਤੇਤਾ ਨਾਵਣ ਨਾਵੇਂ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੈ ਕੈ ਰੰਗ ਉੱਨੀ ਪਾਪੀ ਆਖਣ ਨਾਹੇ ਕਰ ਕਰਨ ਕਰਣਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਿਆ ਦਾਨ ਜੇ ਕੋ ਭਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਤੁਰਗਾ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤਾ ਭਗਤ ਨਾ ਹੋਏ ਸਵਸਤ ਆਥ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮੰਚਾਓ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਹਾਂ ਕਵਣ ਜਿਤ ਹੋਆ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੈ ਲੇਖ ਕੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇ ਕੁਰਾਣ ਥਿਤ ਵਾਰਣਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਆਖਾ ਕਿਵਸਾ ਲਾਹੀ ਕਿਉਂ ਵਰਨੀ ਕਿਉਂ ਜਾਣਾ
ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲਕ ਆਗਾਸਾਂ ਆਗਾਸ ਓੜ ਕੋੜਕ ਭਾਲ ਸਕੇ ਵੇਦ ਕਹਿਣ ਇੱਕ ਵਾਤ ਸਹਿਸੇ ਅਠਾਰਹਿ ਕਹਿਣ ਕਤੇ ਬਾਂਸਲੂ ਇੱਕ ਧਾਤ ਲੇਖਾ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਹ ਲਾਹੀ ਸਾਹ ਲਾਹ ਇਤੀ ਸੁਰਤ ਨਾ ਪਾਈਓ ਨਦੀਆਂ ਤੇ ਵਾਹ ਵੈਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਰੁਣਾ ਵੀਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਨਾ ਕਰੁਣ ਦੇਹ ਨਾ ਅੰਤ ਨਾ ਵੇਖਣ ਸੁਣਨ ਨਾ ਅੰਤ ਨਾ

ਨਾਨਕ ਹੋਏ ਭਗਤਾ ਕਹੀਏ ਭਗਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏ ਵੜ ਉੱਚਾ ਹੋਵੈ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਜਾਤਾ ਤਿਲ ਨਤਮਾਏ ਕੇਤੇ ਮੰਗਹਿ ਜੋਧ ਅਪਾਰ ਕੇਤਿਆਂ ਗਣਿਤ ਨਹੀਂ ਵਿਚਾਰ ਕੇਤੇ ਖਪ ਟੁੱਟਹੇ ਬੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੁੱਖ ਭੁੱਖ ਸਦ ਮਾਰੇ ਪੈਦਾ ਤਰੀ ਦਾ ਤਾਰ ਬੰਧ ਖਲਾਸੀ ਭਾਣੈ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਇਓ ਹੋ ਜਾਣੇ ਜੇ ਤੀਆਂ ਮੁਹਿ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਾਹ ਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਮੁੱਲ ਆਵੈ ਮੁੱਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀਬਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਮੁੱਲੋ ਮੁੱਲ ਆਖਿਆ ਨਾ ਜਾਏ ਆਖਾ ਕਰਹਿ ਲੈ ਬੁਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬਰਮੇ ਆਖੇ ਦੇ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰਾਧਾ ਵਾਰ ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿ ਸੋ ਕਹੀ ਅਨ ਕੇਤੇ ਗਾਵਣ ਹਾਰੇ ਗਾਵੇ ਤੁਹਨੋਂ ਪਾਉਣ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿਰ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਇ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦ ਨੋ ਗਾਵੇ ਜੋ ਤੁਦ ਭਾਮੰਡ ਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪਿਹੋ ਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦਿਸ਼ਤ ਸਿਆ ਦੇਸ਼ ਆਦਿ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਧ ਸਿਧ ਅਵਰਾ ਸਾ ਸੰਜੋਗ ਜੋ ਦੇ ਕਾਰ ਚਲਾਵੇ ਲੇਖੇ ਆਵਹਿ ਭਾਗ ਆਦੇਸ਼ ਸਿਆ ਦੇ ਸਿਆਦ ਨੀਲ ਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣਿਕ ਸੰਸਾਰਿਕ ਭੰਡਾਰੀ ਕੁਲਾਏ ਦੀ ਬਾਣ ਜਿਵਤ ਭਾਵੈ ਤਿਵੇ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੇ ਉਹਨਾਂ ਨੂੰ ਦਰਨ ਆਵੇ ਬਹੁਤਾ ਇਹੋ ਵਿਡਾਣਾ ਦੇਸ਼ ਸਿਆ ਦੇ ਸਿਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਇ ਲੋਇ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਭਾਉ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਏ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਨ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ
ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਰਾਤੀ ਰੁੱਤੀ ਥਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਕੇ ਨਾਮ, ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨੀਸਾਣ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ ਧਰਮ ਖੰਡਕਾ, ਹੋ ਧਰਮ ਗਿਆਨ ਖੰਡਕਾ ਆਖ ਹੋ ਕਰਮ। ਕੇਤੇ ਪਵਣ ਪਾਣੀ ਵਹਿ ਸੰਤਰ, ਕੇਤੇ ਕਾਨ ਮਹੇਸ, ਕੇਤੇ ਬਰਮਿਹ ਘਾੜਤ ਘੜੀਐ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛੈ ਪਛੁਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ, ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਂਬਲ ਸੂਰ, ਤਿਨਮੈ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨਾ ਕਥਨੇ ਜਾਹੇ, ਨਾ ਉਹੇ ਮਰੀ ਨਾ ਠਾਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੈ ਲੋ, ਅਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਬ੍ਰਭੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ, ਤਿੱਥੈ ਲੋ ਅਲੋ ਆਕਾਰ, ਜੇ ਜੇ ਹੁਕਮ ਤੇ ਵੈ ਤੇ ਵਿਕਾਰ, ਵੇਖਿਆ ਵਿਖਸੈ ਕਰ ਵਿਚਾਰ, ਨਾਨਕ ਪਸੁਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ, ਭਉ ਖੱਲਾ ਗਨ ਤਪਤਾਉ ਭਾਂਡਾ, ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ ਸਲੋਕ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਏ ਦਾਈ ਦਾਇਆ, ਖਿਲੈ ਸਗਲ ਜਗਤ।

ਸਾਵਗ ਸੁਧ ਸਮੂਹ ਸਿਧਾਨ ਕੇ ਦੇਖ ਪਰਿਓ ਘਰ ਜੁਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੋ ਮਤ ਕੋ ਨਾ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂ ਪਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੁਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਭਲੀ ਵਿਧ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪ ਤੰਤ ਕੋ ਨੰਗ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮ੍ਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹਜ ਰਾਜ ਹਜਾਰੇ ਭੂਤ ਪੁਰਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਿਰਜੇ ਬਿਨ ਅੰਤ ਪੰਥ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਾਨ ਤੀਰਥ ਨਾਨ ਦਇਆ ਦਮਦਾਨ ਸੁਸਨ ਜਮਨੇ ਮਨੇਕ ਬਸੇਖੈ ਬੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੁਭ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤੇ ਕਰਤੀ ਬਿਨੇਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਨਾ ਦੁਰਜਾਂਦ ਲੇਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ ਵੀਰ ਅਪਾਰ ਵੱਡੇ ਬਿਰਿਆਰ ਆ ਵਿਚਾਰ ਹਿਸਾਰ ਕੀ ਧਾਰ ਪਛਾਇਆ ਤੋਰ ਦੇਸ ਮਲੰਦ ਮਵਾਸਨ ਮਾਤਿਕ ਜਾਣ ਕੇ ਮਾਨ ਮਲਿਆ ਗਾੜੇ ਗਡਾਣ ਕੇ ਤੋੜਨ ਹਰ ਸੁਬਾਤ ਨਹੀਂ ਚੱਕ ਚਾਰ ਲਵਾਇਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਿਆ ਦਾਨ ਦੇ ਫਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੇਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੇਂਗੇ ਪੁੰਨ ਪ੍ਰਤਾਪਨ ਬਾੜ ਜੈ ਤੁਨ ਭਾਪਨ ਕਹਿ ਭਾਉ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਧ ਅਭਜੋਂ ਤਰਲੋਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਦਕ ਦਾਨ ਅਨੇਕ ਸੁੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤੰਥ ਫਸੀ ਜਮਫਾਸ ਭਰੇਂਗੇ ਜੇ ਨਰ ਸਿਰੀ ਪਤ ਕੇ ਪ੍ਰਸ ਹੈ ਪਦ ਤੇ ਨਰ ਫੇਰ ਨਾ ਦੇਹ ਧਰੇਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਵਿਭਕ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾ ਸਮੁੰਦਰ ਲੋਗੇ ਪ੍ਰਲੋਕ ਗਵਾਇਓ ਬਾਸ ਕਿਉ ਬਖਿਆਉਣ ਸੋ ਬੈਠ ਕੇ ਐਸੇ ਹੀ ਐਸੇ ਸੋ ਬਹਿਸ ਬਿਤਾਇਓ ਸਾਚ ਕਹੋ ਸੁਨ ਲਿਹੋ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਹਾਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਿਖੇ ਹਰਵਾਚੀ ਦਿਸਾ ਮੈਂ ਕਾਹੂ ਪੁਛਾ ਕੋ ਸੀ ਸੁਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਾਸ ਕੋ ਮ੍ਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਾਗੋ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬੁਤਾਨ ਕੋ ਪੂਜਤ ਹੈ ਪਸ ਕਉ ਮ੍ਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਵਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋਹਾ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਾਵ ਚਰਨ ਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪਾ ਦੇ ਮਹਿ ਬਚਾਓ ਸੁਖੀ ਵਸੇ ਮੋਰ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਚ ਕਰ ਦਿਆ ਕਰੀਏ ਸਭ ਵਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾਡ ਕੋਈ ਅਵਰਨਾ ਧਿਆਉ ਜੋ ਵਰਚਾ ਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਆਦੈ ਮਦੈ ਅਭਰੀਏ ਮਰਨ ਕਾਲ ਕਾਤਰਾ ਸੁਨੋਰੀਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰੇ ਹੋ ਰੱਛਾ ਰਾਖ ਲੈ ਮੋਹ ਰਾਖ ਨਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਪ੍ਰਸੰਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਏ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਦੱਛਣ ਉਪਜਾਇਓ ਆਦਿਨ ਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਹੀ ਕਹੋ ਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋ ਵਧ ਕੀਓ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰ ਸਤੋਲਾ ਸਭ ਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖ ਸੁਖ ਪਾਏ ਸਾਧੁਨ ਕੇ ਸੁਖੀਏ ਕੇ ਕੀ ਪੀਰ ਪਛਾਣਿਆ ਘੱਟ ਘੱਟ ਕੇ ਵੜ ਵੜ ਕੀ ਜਾਣੇ ਜਬ ਉਦ ਕਰ ਕਰਾ ਕਰਤਾਰਾ
प्रजा धरत तब धे आपा राजा आकर्क करत हूँ कभू तुम मैं मिलत देह तर सबू जेते बदन शिष्ट अवतारे आपा अपनी बूझ उचारे तुम सभी ते रहत नरालम जानत वेद भेद अर आलम निरंकार निर्भकार निर्लंब आदि नील अनाद असंभ ताका मूढ़ उचारत भेदा जाको भेव न पावत बेदा ताको कर पहन नुमानत महामूढ़ कछ भेद न जानत। महादेव को कह सदा शिव निरंकार का चीनत नह पेव आप अपनी बुध है जिती वर्णत भिन्न भिन्न तुहे तेती तुमरा लखा ना जाय पसारा केह बे सजा प्रथम संसारा। एकै रूप अनूप सुरूपा रंक भयो राव कहि भूपांडज जे रज से तजगिनी उत बुज खान बहर रच दीनी कहूँ फूल राजा वै बैठा कहूँ सिमट पयो शंकर एकैठा। सिगरी शिष्ट दिखाया चंग पाओ आद जुगाद स्वरूप सुयंग भव अब्रच्छा मेरी तुम करो सिख भार सिख संघरो दुष्चित उठो तत पाता सकल मलेच करो रण काता। जे आस तुज तब सरनी परे तिनके दुष्ट दुखत हवै मरे पुरख चुन पग परे तिहारे तिनके तुम संकट सब टारी। जो कल कोई कबार ते आए है ताके काल निकट नह ऐ है रक्षा है तहें सब काला दुष्ट रिष्ट टरै तत काला कृपा दुस्तन जाय न हर हो ताके ताप तनक मह हर हो। रिद्ध सिद्ध करमु सब हो दुष्ट छाछ वै सके न कोई एक बार जिन तुम्हें संभारा काल पास्ते तहें बारा जिंदर नाम तिहारो कहा दारिद दुष्ट दुख ते रहा। खड़ग केत मैं शरण तिहारी आपा दिल है उभारी सर्व ठौर मोह हो साहि दुष्ट उक्ते लेहो बचाए कृपा करी हम पर जग माता ग्रंथ करा पूर्ण सुभराता कि बिक सकल देह को हरता दुष्ट दोखिन को छय करता श्रेष्ठ तुजा भय दयाला पूर्ण करा ग्रंथ तत्काला। मन बा छत फल पावे सोई दुख नत से व्यापत कोई अडल सुनै गुंग जो यह सुसना पावे सुनै मूढ़ चित लाए चतुरता आवे। दुख दर्द पाओ निकट ना तिन नर के रह हों जो जाकी एक बार चाओ पई को कह चाओ पई। संबत सत्रह सहस पण जय अर्ध सहस फुन तीन कह जय भाद्रव सुधी अष्टमी रव बारा तीर सतत द्रव ग्रंथ सुधारा सोईया। पाएं गहें जब ते तुमरे तब ते कुं आंख तरे नहीं आने राम रहीं पुराण कुरान अनेक है मत एक ना मान्यो सिमृत शास्त्र बेसभ है बहु भेद कह मैं एक ना जान्यो सरिस्पान कृपा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿ ਛੇਤੀ ਮਨੋਵਜੀਆਂ, ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸਬਦ ਉਤਾਂ ਗਾਵੋ ਹਰੀ ਕੇਰਾ, ਮਾਂਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣ ਅੰਗੀਕਾਰ, ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੀ। ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਵਸਾਲਾਹ, ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰਸ਼ਾਨ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ, ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀ ਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੇ ਬਿਨ ਦੇ ਨੀ ਮਾਣੀ, ਦੇ ਨੀ ਮਾਣੀ ਲਿਵੇ ਬਾਜਹੋ, ਕਿਆ ਕਰੇ ਬੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਾ ਹੋਰ ਥਾਉ ਨਾਹੀ ਸਭ ਲਾਗ ਸਵਾਰੀਆ, ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ ਆਨੰਦ, ਗੁਰੂ ਤੇ ਜਾਣਿਆ ਜਾਣਿਆ ਆਨੰਦ, ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ।

ਤੇ ਜਾਣਿਆ। ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ, ਜਿਸਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੈ ਫਿਰੈ, ਦਹਿ ਦਿਸਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ। ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਪ ਹੋ ਸੰਤ ਪਿਆਰਿਓ। ਕਥਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਏ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ, ਮੰਨਿਆ ਪਾਈਐ ਹੁਕਮ। ਮਨ ਹੋ ਗੁਰੂ ਕੇਰਾ ਗਾਓ ਸੱਚੀ ਬਾਣੀ, ਕਹਿ ਨਾਨਕ ਸੁਣ ਹੋ ਸੰਤ ਹੋ। ਕਥ ਹੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ, ਕਿਨੇ ਨਾ ਪਾਇ ਚਤੁਰਾਈ ਨਾ ਪਾਇ, ਕਿਨੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੁਹਣ ਜਿ ਤੇਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੇ ਵਿੱਟੋਂ, ਜਿਨ ਮੂੰਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ, ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ, ਤੇਰੇ ਨਾਲੇ ਸਾ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿੱਤ ਲਾਈ, ਐਸਾ ਕੰਮ ਮੂਲੇ ਨਾ ਕੀਤਾ, ਜਿੱਤ ਅੰਤ ਪੱਛੋ ਤਾਈਏ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ, ਤੂੰ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ। ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ। ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ। ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਜੀ ਜਨ ਸਭ ਤੁਧੂ ਪਾਇਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਪੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਹ, ਕੇਰੀ ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਾਜ ਤਿਸ਼ਨਾ, ਬਹੁਤ ਨਾਹੀਂ ਬੋਲਣਾ। ਖਨਿਹੋ ਤਿੱਖੀ ਬਾਲੂ ਨਿੱਕੀ, ਏਤ ਮਾਰਗ ਜਾਣਾ ਗੁਰਪ੍ਰਸਾਦ ਜੀ ਨੇ ਆਪ ਤੇ ਜਹਰ ਵਾਸਨਾ ਸਮਾਣੀ। ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਏ ਤਿਵ ਚੱਲੇ ਸਵਾਮੀ। ਹੋਰ ਕਹਿ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲੈ ਜਿਨਾ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰਿ ਦਾ ਧਿਆਵੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ। ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸਭ ਸੁਹਾਵਾ, ਸਭਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਿੰਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰਿਆ ਘਨੇਰੇ ਕਰਿਆ ਗੱਲਾਂ ਗਲੀ ਕਿਨੇ ਨਾ ਪਾਇਆ। ਕਹੇ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਓ, ਪਵਿੱਤ ਸੰਗਤ ਸਭਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ।

ਜਾਇਆ। ਇਹੋ ਸਾਚਾ ਸੁਹਿਲਾ ਸਾਚੈ ਘਰ ਗਾਵਹੁ, ਗਾਵਹੁ ਤਾਂ ਸੁਹਿਲਾ ਘਰ ਸਾਚੈ, ਜਿੱਥੇ ਸਦਾ ਸੱਚ ਧਿਆਵਹਿ, ਸੱਚੋ ਧਿਆਵੇ ਜਾਤ ਦੁਭਾਵਹਿ, ਗੁਰਮੁਖ ਜਨਾ ਬੁਝਾਵਹਿ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨਮ ਪਾਵਹਿ, ਕਹਿ ਨਾਨਕ ਸੱਚ ਸੁਹਿਲਾ ਸੱਚੈ ਘਰ ਗਾਵਹਿ।

Bye.

Vaheguru.

Wait.

Vai, guru.

Why,

Why?

Bye.

Vaikuru,

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ, ਉਹ ਸ਼ੁਕਰਾਨਾ ਹੈ ਆਪ ਜੀ ਦਾ। ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਅੰਦਰ ਤੇ ਪ੍ਰਵਾਨ ਕਰਨੀ ਆ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀ ਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸੂਹੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਪ੍ਰਮਾਣ ਕਰਦੇ

ਚੰਗਾ ਲੱਗਣ ਲੱਗ। ਆਪਾਂ ਕਹਿੰਦੇ ਹਾਂ ਨਾ ਮਨ ਸਾਫ ਹੋਣਾ ਚਾਹੀਦਾ ਹੈ, ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਗੁਰੂ ਨਾਨਕ ਦੇਵ ਮਹਾਰਾਜ ਅੱਜ ਦੇ ਹੁਕਮਨਾਮੇ ਵਿੱਚ ਇਹ ਬਖਸ਼ਿਸ਼ਾਂ ਕਰ ਰਹੇ ਹਨ।

ਪੈ ਗਿਆ ਨਾ, ਉਸ ਦਿਨ ਤੇਰਾ ਇਹ ਹਿਰਦੇ ਰੂਪੀ ਭਾਂਡਾ ਪਵਿੱਤਰ ਹੋ ਜਾਏ। ਔਰ ਪਵਿੱਤਰ ਭਾਂਡਾ ਹੀ ਗੁਰੂ ਨੂੰ ਪਿਆਰਾ ਲੱਗਦਾ। ਹੁਣ ਗੁਰੂ ਨੂੰ ਪਿਆਰਾ ਲੱਗਣ ਤੋਂ ਕੀ ਭਾਵ ਹੈ? ਗੁਰੂ ਨੂੰ ਪਿਆਰਾ ਲੱਗਣ ਤੋਂ ਭਾਵ ਹੈ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਣਾ। ਗੁਰੂ ਦਾ ਮਾਰਗ ਕੀ ਹੈ? ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੇ। ਜੋ ਗੁਰੂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਉਸ ਉਪਦੇਸ਼ ਨੂੰ ਸੁਣਨਾ, ਸੁਣ ਕੇ ਫਿਰ ਮੰਨਣਾ, ਮੰਨ ਕੇ ਫਿਰ ਕਰਨਾ। ਸੁਣਿਆ, ਮੰਨਿਆ, ਮਨ ਕੀਤਾ। ਹੁਣ ਜੇ ਹਰ ਰੋਜ਼ ਗੁਰੂ ਘਰ ਆਉਣਾ, ਗੁਰੂ ਦਾ ਉਪਦੇਸ਼ ਹੈ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਆਵੋ। ਗੁਰੂ ਨੇ ਇਹ ਤਾਂ ਕਿਤੇ ਲਿਖਿਆ ਹੀ ਨਹੀਂ ਹੈਗਾ ਵੀ ਨਾ ਆਵੋ ਭਾਈ। ਮਹਾਰਾਜ ਜੀ ਨੇ ਸਮਰੱਥਾ ਦਿੱਤੀ ਹੈ ਗੁਰਦੁਆਰਾ ਸਾਹਿਬ ਆਉਣ ਦੀ। ਜੇ ਸਮਰੱਥਾ ਨਹੀਂ ਹੈ, ਸਰੀਰ ਇਜਾਜ਼ਤ ਨਹੀਂ ਦਿੰਦਾ, ਆਪਾਂ ਨਹੀਂ ਆ ਸਕਦੇ, ਨਹੀਂ ਹਿੰਮਤ ਹੈ ਉੱਠ ਕੇ ਗੁਰੂ ਘਰ ਆਉਣ ਦੀ, ਫਿਰ ਠੀਕ ਹੈ, ਫਿਰ ਆਪਾਂ ਘਰ ਬੈਠ ਕੇ ਜਪ ਸਕਦੇ। ਪਰ ਜੇ ਮਹਾਰਾਜ ਜੀ ਨੇ ਸਮਰੱਥਾ ਦਿੱਤੀ ਹੋਈ ਹੈ, ਕਈ ਐਸੇ ਹਿਰਦੇ ਹਨ ਉਹ ਕਹਿੰਦੇ ਨੇ ਜੀ ਸਾਡਾ ਮਨ ਬੜਾ ਤੜਫਦਾ ਹੈ ਗੁਰਦੁਆਰਾ ਸਾਹਿਬ ਆਉਣ ਨੂੰ, ਮਨ ਦੇ ਵਿੱਚ ਬੜੀ ਤਾਂਘ ਹੁੰਦੀ ਹੈ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰੀਏ ਜਾ ਕੇ, ਪਰ ਸਰੀਰ ਇਜਾਜ਼ਤ ਨਹੀਂ ਦਿੰਦਾ ਹੈ। ਰੋਗ ਹੀ ਐਸਾ ਲੱਗ ਗਿਆ ਹੈ ਜੇ ਮੰਜੇ ਤੋਂ ਉੱਠਦਾ ਤਾਂ ਦਰਦ ਸ਼ੁਰੂ ਹੋ ਜਾਂਦੇ, ਬੈਠਣ ਦੀ ਪ੍ਰੋਬਲਮ ਹੈ। ਪਿਆਂ ਪਿਆਂ ਹੀ ਬਾਬਾ ਜੀ ਵਾਹਿਗੁਰੂ ਸਿਮਰਨ ਕਰ ਲੈਂਦਾ ਮੈਂ ਤੁਹਾਡੇ ਨਾਲ ਰਲ ਕੇ, ਅਤੇ ਮੈਨੂੰ ਜਿੰਨਾ ਚਿਰ ਮੈਂ ਵਾਹਿਗੁਰੂ ਸਿਮਰਨ ਕਰਦਾ ਰਹਿੰਦਾ ਮੈਨੂੰ ਮੇਰੇ ਦੁੱਖ ਦਾ ਚੇਤਾ ਭੁੱਲ ਜਾਂਦਾ, ਨਹੀਂ ਤਾਂ ਸਾਰੀ ਰਾਤ ਹਾਏ ਹਾਏ ਕਰ ਦੇਣ ਲੱਗ ਜਾਂਦੀ ਕਈ ਵਾਰ। ਗੁਰੂ ਦਾ ਉਪਦੇਸ਼ ਹੈ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ। ਹੁਣ ਗੁਰੂ ਦੇ ਚਰਨਾਂ ਵਿੱਚ ਪਹੁੰਚ ਗਏ, ਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਹੁਣ ਉਸ ਜਾਪ ਨੂੰ ਹਿਰਦੇ ਵਿੱਚ ਵਸਾਉਣਾ ਸ਼ੁਰੂ ਕਰ ਦਿੱਤਾ। ਜਿਵੇਂ ਇੱਕ ਬੱਚਾ ਸਕੂਲ ਦੇ ਵਿੱਚ ਦਾਖਲਾ ਲੈਂਦਾ ਹੈ, ਸਮੇਂ ਸਿਰ ਆਉਂਦਾ ਵੀ ਹੈ,

ਕਰਦਾ ਹੈ। ਇੱਕ ਦਿਨ ਐਸਾ ਸਮਾਂ ਆਉਂਦਾ ਹੈ, ਇਮਤਿਹਾਨ ਹੁੰਦੇ ਨੇ ਉਹ ਬੱਚਾ ਇਮਤਿਹਾਨਾਂ ਦੇ ਵਿੱਚ ਸੋਹਣੇ ਨੰਬਰ ਲੈ ਕੇ ਪਾਸ ਹੋ ਜਾਂਦਾ ਹੈ ਅਤੇ ਪਾਸ ਹੋ ਕੇ ਜਦੋਂ ਆਪਣੇ ਅਧਿਆਪਕ ਨੂੰ ਆ ਕੇ ਮਿਲਦਾ ਹੈ ਨਾ, ਅਧਿਆਪਕ ਬੜਾ ਖੁਸ਼ ਹੋ ਜਾਂਦਾ ਹੈ। ਇੱਥੇ ਉਹੀ ਮਾਰਗ ਹੈ। ਪਾਤਸ਼ਾਹ ਕਹਿੰਦੇ ਨੇ ਉਹ ਹਿਰਦੇ ਰੂਪੀ ਭਾਂਡਾ ਜਿਹੜਾ ਗੁਰੂ ਦਿਆਂ ਚਰਨਾਂ ਵਿੱਚ ਆ ਗਿਆ, ਆ ਕੇ ਬੈਠ ਗਿਆ, ਬੈਠ ਕੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਸ਼ੁਰੂ ਕਰ ਦਿੱਤਾ, ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਣਾ ਸ਼ੁਰੂ ਕਰ ਦਿੱਤਾ, ਫਿਰ ਕੀ ਹੋਇਆ? ਫਿਰ ਉਹ ਹਿਰਦਾ ਗੁਰੂ ਦੀਆਂ ਚਰਨਾਂ ਨਾਲ ਜੁੜ ਗਿਆ। ਜਦੋਂ ਚਰਨਾਂ ਨਾਲ ਜੁੜ ਗਿਆ, ਹਿਰਦੇ ਵਿੱਚ ਬਾਣੀ ਆ ਗਈ, ਉਹ ਹਿਰਦਾ ਪਵਿੱਤਰ ਹੋ ਗਿਆ। ਅਤੇ ਜਿਹੜਾ ਹਿਰਦਾ ਪਵਿੱਤਰ, ਹਿਰਦੇ ਦੀ ਪਵਿੱਤਰਤਾ ਹੀ ਪਰਮਾਤਮਾ ਦੇ ਮਾਰਗ 'ਤੇ ਮੰਜ਼ਲ ਹੈ। ਅਤੇ ਗੁਰੂ ਨੂੰ ਫਿਰ ਪਿਆਰਾ ਲੱਗਣ ਲੱਗ ਜਾਂਦਾ ਹੈ, ਹੁਣ ਮੰਜ਼ਲ 'ਤੇ ਪਹੁੰਚੇ। ਹਿਰਦੇ ਦੀ ਪਵਿੱਤਰਤਾ ਹੀ ਪਰਮਾਤਮਾ ਦੇ ਮਾਰਗ ਦੀ ਮੰਜ਼ਲ ਹੈ। ਇੱਥੋਂ ਹੀ ਸ਼ੁਰੂ ਹੋਣਾ ਹੈ, ਇੱਥੇ ਹੀ ਸਮਾਪਤੀ ਹੈ। ਹੁਣ ਉਸ ਪਵਿੱਤਰਤਾ ਨੂੰ, ਮਨ ਦੀ ਇਕਾਗਰਤਾ ਨੂੰ ਸਾਰਾ ਜੀਵਨ ਕਿਵੇਂ ਸਾਂਭ ਕੇ ਵੀ ਰੱਖਣਾ ਹੈ, ਗੱਲ ਇੱਥੇ ਹੈ। ਸਾਧ ਸੰਗਤ, ਸਾਂਭ ਕੇ ਕਿਵੇਂ ਰੱਖਣਾ ਹੈ ਪਵਿੱਤਰ ਮਨ ਨੂੰ, ਸਾਂਭ ਕੇ ਕਿਵੇਂ ਰੱਖਣਾ ਹੈ? ਜਿਵੇਂ ਕਿਸੇ ਬਰਤਨ ਵਿੱਚ ਕੋਈ ਅਮੋਲਕ ਚੀਜ਼ ਪਾਈਓ ਹੋਵੇ ਨਾ, ਜਿਵੇਂ ਜੇਬ ਦੇ ਵਿੱਚ ਕਿਤੇ ਹੀਰਾ ਪਾਇਆ ਹੋਵੇ ਅਤੇ ਜੇਬ ਦੇ ਵਿੱਚ ਮਾਇਆ ਪਾਈ ਹੋਵੇ ਨਾ, ਬੰਦਾ ਬੈਂਕ ਨੂੰ ਤੁਰਿਆ ਹੁੰਦਾ ਜਮ੍ਹਾਂ ਕਰਾਉਣ, ਸਾਰੀ ਵਾਰਡ ਚੈੱਕ ਕਰ ਕਰਕੇ ਜੇਬ ਨੂੰ ਹੱਥ ਲਾ ਲਾ ਕੇ ਦੇਖਦਾ ਰਹਿੰਦਾ ਵੀ ਜੇਬ 'ਚ ਹੀ ਹੈ ਕਿਤੇ, ਕੋਈ ਡਿੱਗ ਡੁੱਗ ਤਾਂ ਨਹੀਂ ਪਈ। ਜਿਵੇਂ ਇੱਥੇ ਗ੍ਰੀਨ ਕਾਰਡ ਸਾਂਭ ਸਾਂਭ ਕੇ ਰੱਖਦੇ ਹਾਂ ਨਾ, ਪਾਸਪੋਰਟ ਸਿਟੀਜ਼ਨ ਸਾਂਭ ਸਾਂਭ ਕੇ ਰੱਖਦੇ ਹਾਂ, ਮੋਲਕ ਹੈ। ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੇ ਨਾਮ ਤੋਂ ਮਿਲੀ ਪਵਿੱਤਰਤਾ ਸਭ ਤੋਂ ਅਮੋਲਕ ਰਤਨ ਹੈ। ਸਾਧ ਸੰਗਤ ਜੀਓ, ਇਹਨੂੰ ਵੀ ਸਾਂਭ ਕੇ ਰੱਖਣਾ ਹੈ। ਇਹ ਸਾਂਭ ਕੇ ਕਿੱਥੋਂ ਰੱਖ ਹੋਵੇਗੀ? ਜੇ ਸਾਂਭ ਕੇ ਨਾ ਰੱਖੀ, ਮੁੜ ਕੇ ਫਿਰ ਗੁਰੂ ਘਰ ਵੀ ਆਏ ਗਿਆ ਅਤੇ ਵਿਕਾਰਾਂ ਵਿੱਚ ਵੀ ਫਸਿਆ।

ਕਈ ਕਹਿੰਦੇ ਗੁਰਦੁਆਰੇ ਆਉਣ ਦੀ ਕੀ ਲੋੜ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਗੁਰੂ ਦੇ ਚਰਨਾਂ ਵਿੱਚ ਆ ਜਾਇਆ ਕਰ, ਸੋ ਜਾ। ਗੁਰੂ ਦੇ ਚਰਨਾਂ ਵਿੱਚ ਆਏਗਾ, ਸਤਸੰਗ ਵਿੱਚ ਆਏਗਾ, ਸੋਝੀ ਆਏਗੀ, ਗੁਰੂ ਉਪਦੇਸ਼ ਬਖਸ਼ਿਸ਼ ਕਰਨਗੇ। ਜਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬੈਠੇਗਾ ਨਾ, ਮਨ ਦੀ ਜਿਹੜੀ ਪਵਿੱਤਰਤਾ ਹੈ ਉਹਨੂੰ ਚਾਰ ਚੰਨ ਲੱਗ ਜਾਣਗੇ। ਗੁਰੂ ਦਾ ਉਪਦੇਸ਼ ਤਾਂ ਸਰਵਣ ਕਰ ਹੀ ਰਹੇ ਹਾਂ, ਗੁਰੂ ਦੇ ਚਰਨਾਂ ਵਿੱਚ ਜਿਹੜੀ ਬੈਠ ਕੇ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਤੇਰਾ ਭਲਾ ਹੋਣਾ ਹੈ, ਉਹ ਘਰ ਬੈਠਿਆਂ ਥੋੜ੍ਹਾ ਹੋਣਾ। ਸਾਧ ਜਿਹੜੀ ਗੁਰੂ ਦੇ ਸੰਗਤ ਦੀ ਐਨਰਜੀ ਹੈ, ਜਿਸ ਥਾਂ 'ਤੇ ਬੈਠ ਕੇ ਇੰਨਾ ਨਾਮ ਜਪਿਆ, 3 ਵਜੇ ਤੋਂ ਜਾਪ ਸ਼ੁਰੂ ਹੋ ਜਾਂਦੇ ਨੇ, ਉਸ ਥਾਂ 'ਤੇ ਆ ਕੇ ਜਦੋਂ ਬਹਿੰਦੇ ਹਾਂ, ਮਨ ਦੀ ਇਕਾਗਰਤਾ ਆਪਣੇ ਆਪ ਹੀ ਬਣ ਜਾਂਦੀ ਹੈ। ਏਤ ਦੁਆਰੇ ਧੋਏ ਹੱਛਾ ਹੋਏ ਸੀ, ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਚਰਨਾਂ ਵਿੱਚ ਆ ਕੇ ਆਪਣੇ ਮਨ ਨੂੰ ਧੋ ਲਈ, ਪਵਿੱਤਰ ਹੋ ਜਾਏਗਾ।

ਰਾਜ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਕਈਆਂ ਦਾ ਸਾਰਾ ਜੀਵਨ ਲੰਘ ਜਾਂਦਾ ਹੈ, ਉਹਨਾਂ ਦਾ ਧਿਆਨ ਮਨ ਵੱਲ ਨੂੰ ਨਹੀਂ ਜਾਂਦਾ ਕਿ ਮਨ ਦੇ ਵਿੱਚ ਕੀ ਚੱਲ ਰਿਹਾ ਹੈ, ਮੈਂ ਕਿਹੜੇ ਕਰਮ ਕਰ ਰਿਹਾ ਹਾਂ, ਕਿਹੜੇ ਕਰਨੇ ਚਾਹੀਦੇ ਨੇ, ਕਿਹੜੇ ਨਹੀਂ ਕਰਨੇ ਚਾਹੀਦੇ। ਸਾਰੀ ਜ਼ਿੰਦਗੀ ਲੰਘ

ਵਿੱਚ ਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਦੇ ਹਾਂ। ਜਿਸ ਦਿਨ ਕਿਤੇ ਮਨ ਨਹੀਂ ਟਿਕਦਾ, ਮਨ ਦੇ ਵਿੱਚ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ, ਪਤਾ ਲੱਗ ਜਾਂਦੇ ਨੇ ਅੱਜ ਸਿਮਰਨ ਦੇ ਵਿੱਚ ਮਨ ਨਹੀਂ ਟਿਕਿਆ, ਮਨ ਬਾਹਰ ਹੀ ਰਿਹਾ। ਮਹਾਰਾਜ ਕਹਿੰਦੇ ਨੇ ਇਹ ਵਿਚਾਰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਤੇਰਾ ਸਾਰਾ ਧਿਆਨ ਹੁਣ ਤੇਰੇ ਮਨ ਵੱਲੋਂ ਆਉਣ ਲੱਗ ਪਿਆ। ਜਦੋਂ ਧਿਆਨ ਮਨ ਵੱਲੋਂ ਆਉਣ ਲੱਗ ਪਿਆ ਤੇ ਮੇਰਾ ਮਨ ਟਿਕਦਾ ਕਿਉਂ ਨਹੀਂ ਹੈ, ਫਿਰ ਤੇਰਾ ਮਨ ਦੇ ਉੱਤੇ ਵਰਕ ਕਰਨਾ ਸ਼ੁਰੂ ਕਰ ਦੇਵੇਗਾ। ਮਨ ਦੇ ਵਿੱਚ ਕਰਮ ਮੈਲੇ ਨੇ, ਕਰਮ ਚੰਗੇ ਨੇ, ਉਹਨਾਂ ਕਰਮਾਂ ਵੱਲ ਨੂੰ ਤੂੰ ਦੇਖਣ ਲੱਗ ਪਿਆ ਨਾ। ਹੁਣ ਇਹ ਵਿਚਾਰ ਗੁਰੂ ਨੇ ਤੇਰੇ ਮਨ ਦੇ ਵਿੱਚ ਲਿਆਂਦੇ ਨੇ, ਤੇ ਜਦੋਂ ਇਹ ਵਿਚਾਰ ਆਉਣੇ ਸ਼ੁਰੂ ਹੋ ਗਏ ਫਿਰ ਇਨਸਾਨ ਨੂੰ ਸੋਝੀ ਆ ਜਾਂਦੀ। ਔਰ ਆਉਂਦੀ ਕਿੱਥੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਆਉਂਦੀ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਜਦੋਂ ਪਤਾ ਲੱਗ ਗਿਆ ਕਿ ਆਹ ਮਾੜਾ ਕਰਮ ਹੈ, ਨਹੀਂ ਕਰਨਾ, ਫਿਰ ਇਨਸਾਨ ਨਹੀਂ ਕਰਦਾ। ਆ ਚੰਗਾ ਕਰਮ ਕਰਨਾ ਹੈ, ਕਰਦਾ ਹੈ। ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਪਾਤਸ਼ਾਹ ਕਹਿੰਦੇ ਨੇ ਜਿਹੜੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਨਹੀਂ ਚੱਲੇ, ਆਪਣੇ ਮਨ ਦੇ ਵਿੱਚੋਂ ਇਹ ਭੁਲੇਖਾ ਕੱਢ ਦੇਣ ਕਿ ਅੱਗੇ ਜਾ ਕੇ ਪਰਮਾਤਮਾ ਦੇ ਚਰਨਾਂ ਵਿੱਚ ਜਗ੍ਹਾ ਮਿਲ ਜਾਏਗੀ। ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਕਈ ਕਹਿੰਦੇ ਨੇ ਜੀ ਅੱਗੇ ਜਾ ਕੇ ਨਾਮ ਜਪ ਲਾਂਗੇ, ਹੁਣ ਕੀ ਲੋ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਹੁਤ ਵੱਡੀ ਇਹ ਖੇਡ, ਬਹੁਤ ਵੱਡੀ ਗੱਲ ਕਹਿ ਦਿੱਤੀ ਹੈ। ਭਾਈ ਮਨੁੱਖਾ ਜਨਮ ਦੇ ਵਿੱਚ ਆ ਕੇ ਜੇਕਰ ਨਾਮ ਨਾ ਜਪਿਆ ਨਾ, ਆਪਣੇ ਮਨ ਦੇ ਵਿੱਚੋਂ ਇਹ ਭੁਲੇਖਾ ਕੱਢ ਦਿਓ ਕਿ ਅੱਗੇ ਜਾ ਕੇ ਗੁਰੂ ਦੇ ਚਰਨਾਂ ਵਿੱਚ ਜਗ੍ਹਾ ਮਿਲੇਗੀ, ਨਰਕਾਂ ਦੇ ਵਿੱਚ ਜਗ੍ਹਾ ਮਿਲ ਜਾਏਗੀ। ਮਹਾਰਾਜ ਜੀ ਬਹੁਤ ਵੱਡੀ ਖੇਡ ਕਹਿ ਰਹੇ ਨੇ। ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਕਿ ਅੱਗੇ ਰੱਬ ਕਿਤੇ ਮਿਲ ਜਾਣਾ। ਮਨੁੱਖਾ ਜਨਮ ਦੇ ਵਿੱਚ ਹੀ ਰੱਬ ਦੀ ਪ੍ਰਾਪਤੀ ਹੋਣੀ ਹੈ।

ਪਾਤਸ਼ਾਹ ਕਹਿੰਦੇ ਨੇ ਜਿਹੋ ਜਿਹੇ ਕਰਮ ਕਰੀ ਜਾਵੇਗਾ ਤੇਰਾ ਜੀਵਨ ਉਹੋ ਜਿਹਾ ਹੋ ਜਾਏਗਾ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜਿਹੇ ਜਿਹੇ ਕਰਮ ਬੀਜੀ ਜਾਏਗਾ ਉਹੋ ਜਿਹੇ ਵੱਢਣਾ ਪੈਣਾ। ਚੰਗੇ ਕਰਮ ਬੀਜੇਗਾ ਚੰਗਾ ਵੱਢ ਲਏਗਾ, ਮਾੜੇ ਕਰਮ ਬੀਜੇਗਾ ਮਾੜਾ ਵੱਢ ਲਏਗਾ। ਕੱਲ ਦੇ ਹੁਕਮਨਾਮੇ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਨਾ, ਪੁੰਨ ਦਾਨ ਪੂਜਾ ਪਰਮੇਸ਼ਰ। ਸਭ ਤੋਂ ਵੱਡਾ ਪੁੰਨ ਉਸ ਪਰਮਾਤਮਾ ਦੀ ਭਗਤੀ ਹੈ, ਸਭ ਤੋਂ ਵੱਡਾ ਦਾਨ ਉਸ ਪਰਮਾਤਮਾ ਦੀ ਭਗਤੀ ਹੈ, ਸਭ ਤੋਂ ਵੱਡਾ ਚੰਗਾ ਕਰਮ ਵੀ ਉਸ ਪਰਮਾਤਮਾ ਦੀ ਭਗਤੀ ਹੀ ਹੈ। ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ, ਅਤੇ ਜਿਹੜਾ ਹਿਰਦਾ ਗੁਰੂ ਦੇ ਚਰਨਾਂ ਵਿੱਚ ਆ ਜਾਂਦਾ ਹੈ, ਗੁਰੂ ਉਸ ਝੋਲੀ ਦੇ ਵਿੱਚ ਅੰਮ੍ਰਿਤ ਰੂਪੀ ਨਾਮ ਦੀ ਦਾਤ ਪਾ ਦਿੰਦਾ ਹੈ, ਜਿਹਦੇ 'ਤੇ ਖੁਸ਼ ਹੋ ਜਾਂਦੇ।

ਗਈ। ਅਗਲੀਆਂ ਪੰਕਤੀਆਂ ਪਾਤਸ਼ਾਹ ਫਰਮਾਨ ਕਰਦੇ ਹਨ, ਜਿਹਨੂੰ ਇਹ ਨਾਮ ਦੀ ਦਾਤ ਮਿਲ ਗਈ ਨਾ, ਮਨੁੱਖਾ ਜਨਮ ਦੇ ਵਿੱਚ ਆ ਕੇ ਆਪਣੇ ਜਨਮ ਨੂੰ ਸਵਾਰ ਕੇ ਚਲੇ ਜਾਂਦਾ, ਜਿਹਨੂੰ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਖਿੜ ਮੱਲਿਆ। ਪਾਤਸ਼ਾਹ ਕਹਿੰਦੇ ਨੇ ਅੱਗੇ ਜਾ ਕੇ ਵੀ ਫਿਰ ਤੇਰੀ ਜੈ ਜੈਕਾਰ ਹੁੰਦੀ ਹੈ ਜਦੋਂ ਤੂੰ ਨਾਮ ਜਪਦਾ ਜਪਦਾ ਉਸ ਪਰਮਾਤਮਾ ਦੇ ਚਰਨਾਂ ਵਿੱਚ ਪਹੁੰਚਦਾ ਹੈ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਸਮਾਧੀ ਅਵਸਥਾ ਦੇ ਵਿੱਚ ਬੈਠਿਆਂ ਹੀ ਸਰੀਰ ਛੱਡ ਦਿੱਤਾ ਸੀ, ਵੁਲਵਰਹੈਂਪਟਨ ਇੰਗਲੈਂਡ ਦੀ ਧਰਤੀ ਸਮਾਧੀ ਲੱਗੀ ਹੋਈ ਸੀ, ਸਮਾਧੀ ਅਵਸਥਾ ਦੇ ਵਿੱਚ ਹੀ ਸਰੀਰ ਛੱਡ ਦਿੱਤਾ ਅਤੇ ਅੱਜ ਪੂਰੀ ਦੁਨੀਆਂ ਦੇ ਵਿੱਚ ਜੈ ਜੈਕਾਰਾਂ ਹੋ ਰਹੀਆਂ।

ਤਿੰਨਾਂ ਲੋਕਾਂ ਚੌਦਾਂ ਭਵਨਾਂ ਵਿੱਚ ਹੋ ਜਾਂਦੀ, ਜਿਹੜਾ ਨਾਮ ਜਪਦਾ ਜਪਦਾ ਜਾਂਦਾ ਇਹ ਸੰਸਾਰ। ਨਾਨਕ ਆਪ ਨਿਹਾਲ ਸਭ ਕੁਲ ਤਰਸੀ। ਆਖਰੀ ਪੰਕਤੀਆਂ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ, ਜਿਹੜਾ ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਹ ਆਪ ਵੀ ਹਮੇਸ਼ਾ ਆਨੰਦਮਈ ਅਵਸਥਾ ਵਿੱਚ ਰਹਿੰਦਾ ਹੈ ਤੇ ਆਪਣੀਆਂ ਕੁੱਲਾਂ ਨੂੰ ਵੀ ਤਾਰ ਲੈਂਦਾ। ਇਹ ਸੀ ਅੱਜ ਦੇ ਹੁਕਮਨਾਮੇ। ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਅੱਛਾ ਨਾ ਹੋਏ। ਇਹ ਅਰਦਾਸ ਕਰੀਏ, ਹੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਿਰਪਾ ਕਰਿਓ, ਸਾਡੇ ਵਿੱਚ ਤਾਕਤ ਨਹੀਂ ਇਹ ਮੈਲੇ ਭਾਂਡੇ ਨੂੰ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਮਾਧੋ, ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੇਕੋ ਠਾਕੁਰ। ਪਾਤਸ਼ਾਹ ਸਾਡੇ ਅੰਦਰ ਇਹ ਤਾਕਤ ਨਹੀਂ ਇਹ ਹਿਰਦੇ ਰੂਪੀ ਭਾਂਡੇ ਨੂੰ ਅਸੀਂ ਤਾਂ ਤੇਰੀਆਂ ਚਰਨਾਂ ਦੇ ਵਿੱਚ ਲਿਆ ਕੇ ਰੱਖ ਸਕਦੇ ਮਹਾਰਾਜ, ਕਿਰਪਾ ਇਹ ਵੀ ਤੇਰੀ ਬਖਸ਼ ਸਦਕਾ ਸਾਡੇ ਵਿੱਚ ਇਹ ਵੀ ਤਾਕਤ ਨਹੀਂ ਕਿ ਤੇਰੀਆਂ ਚਰਨਾਂ ਵਿੱਚ ਆ ਸਕੀਏ। ਮਹਾਰਾਜ ਆਪ ਹੀ ਬੁਲਾ ਲਿਓ, ਆਪੇ ਸੰਗਤ ਸਤ ਬਹਾਲੇ, ਮਹਾਰਾਜ ਆਪ ਹੀ ਬੁਲਾ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਅੱਜ ਦਿਨ ਬੁੱਧਵਾਰ ਸ਼ਾਮ 4:30 ਸੁਖਮਨੀ ਸਾਹਿਬ ਜੀ ਦੇ ਜਾਪ ਆਰੰਭ ਹੋਣਗੇ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਔਰ ਗਿਆਨੀ ਅਮਰਜੀਤ ਸਿੰਘ ਜੀ ਜੌਲ ਵਿਧੀਪੁਰੀ ਢਾਡੀ ਜਥੇ ਸਮੇਤ ਇੱਕ ਹਫ਼ਤੇ ਵਾਸਤੇ ਪਹੁੰਚੇ ਨੇ, ਜੋ ਹਰ ਰੋਜ਼ ਸੰਗਤਾਂ ਨੂੰ 7:15 ਤੋਂ 8:15 ਤੱਕ 1 ਘੰਟਾ ਗੁਰ ਇਤਿਹਾਸ ਸਰਵਣ ਕਰਾ ਕੇ ਨਿਹਾਲ ਕਰ ਰਹੇ ਹਨ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਸ਼ਾਮ ਦੇ ਦੀਵਾਨਾਂ ਵਿੱਚ ਰੋਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖੇ ਲੱਖ ਕਰੋੜ, ਸੱਚਾ ਸਭ ਤਾਣ ਸੱਚਾ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾਹਾ, ਸੱਚੀ ਤੇਰੀ ਕੁਦਰਤ।

0: ਇਹੋ
1: ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਹਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਪੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਏ ਕਹਿ ਲਿਖ ਨਾਮੈ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿ

ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵਤ ਵਿਸਮਾਦ ਸਲਾਹਾ ਵਿਸਮਾਦ ਉਜੜ ਵਿਸਮਾਦ ਰਾਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ

0: ਘਰ ਪੰਡੀ ਟੰਕੀ ਹੈ ਜਲਦੀ ਕਰੀ ਬਕਾਲ ਜਲ ਜਲ ਬੱਕਰੀ ਝੜ ਚੜ ਪਿੰਗਿਆ ਨਾਮ ਜਿਨ ਕਰਤੇ ਕਾਰਨ ਕੀ ਆ ਸੋ ਜਾਣੀ ਕਰਤਾਰ ਪੌੜੀ
1: ਬਿਨ ਸਤਿਗੁਰ ਕਿਨਹਿ ਨਾ ਪਾਇਓ ਬਿਨ ਸਤਿਗੁਰ ਕਿਨਹਿ ਨਾ ਪਾਇਆ ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟਾਕ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ

ਵਿੱਚ ਜੰਮਿਆ, ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸਾ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਦੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ।

ਸਚਤਾ ਬ੍ਰਜਾਨ ਜਰ ਦੇ ਸੱਚਾ ਹੋਏ ਕੂੜਤੀ ਮਲ ਉਤਰਿ ਤਨ ਕਰੇ ਹਸ਼ਤ ਹੋਏ। ਸਚਤਾ ਬ੍ਰਜਾਨ ਜ ਸਤਰੇ ਪਿਆਰ ਨਾਮ ਸੁਣ ਰਿਹਾ ਸੀ ਤਾਂ ਪਾਏ ਮੁਖ ਦੁਆਰ। ਸਚਤਾ ਬ੍ਰਜਾਨ ਜੁਗ ਜਾਣ ਜੀਵ ਧਰਤ ਪਾਇਆ ਸਾਧ ਕਵੀ ਦੇ ਕਰਤਾਬੀ ਹੋ। ਸਚਤਾ ਬ੍ਰਜਾਨ

ਸੁਜਾਨ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ ਪਾਵੈ ਸੋ ਕਰੇ ਮਨ ਚਿੰਦਿਆ ਸੋ ਫਲ ਪਾਏ ਸੀ।

0: ਕਾਰਿਓ ਪ੍ਰਾਈਵੇਟ ਕੁੜਿਆਰ ਮਤ ਫਿੱਟੀ ਵੀ ਮਤ ਫਿੱਟੀ ਧੀਆ ਨੂੰ ਸਾਡਾ ਫਿੱਟੀ ਤਨ ਫਿੱਟੀ ਪੇੜ ਕਰੇਨ ਮਜੂਠੀ ਤੇਰੀ ਪ੍ਰੇਨ ਕਹੋ ਨਾਨ ਸੱਚ ਧਈਏ ਸੋਚ ਹੋਵੇ ਤਾਂ ਸੱਚ ਪਾਈਏ ਭੌੜੀ
1: ਚਿੱਤਾ ਅੰਦਰ ਸਭ

ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ। ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ।

ਨਾਨਕ ਜਿਨੀ ਗੁਰਮੁਖ ਬੁੱਝਿਆ ਤਿੰਨਾਂ ਸੂਤਕ ਨਾਹਿ ਪੌੜੀ, ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈ ਆ, ਸਹਿ ਮੇਲੇ ਤਨਦਰੀ ਆਈ ਆ, ਜਾਂ ਤਿਸ ਭਾਣਾ ਤਾਂ ਮਨ ਵਸਾਈ ਆ, ਕਰ ਹੁਕਮ ਮਸਤਕਤ ਧਾਰ ਵਿੱਚੋਂ ਮਾਰ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ।

नहीं आएगा ना, इधर पौड़ी हमारा लग जाएगा।

0: ਦੋ ਗੁਰਦੁਆਰਿਆਂ 'ਚ ਗਏ ਸੀ, ਇੱਕ ਤਾਂ 99 ਬਰਮੇਲੀਆ ਵਾਲੇ 'ਚ ਜਿੱਥੇ ਅੰਤਿਮ ਅਰਦਾਸ ਕਰੀਏ ਭੋਗ ਪਾਇਆ, ਇੱਕ ਫਿਰ ਕੱਲ੍ਹ ਫੁੱਲ ਪਾਉਣ ਗਏ ਸੀ ਡੇਕਸੀ ਵਾਲੇ ਗੁਰਦੁਆਰੇ 'ਚ,
1: ਉੱਥੇ ਬਣਿਆ ਹੋਇਆ
0: ਗੁਰਦੁਆਰਾ ਦੇ ਕੋਲ ਦੀ ਇੱਕ ਚੂਹਾ ਜਿਹਾ ਲੰਘਦਾ, ਉਹਦੇ ਵਿੱਚ ਤਾਰ ਦਿੰਦਾ ਪਾਣੀ ਜਿਹਾ, ਹਾਂ ਲੰਘਦਾ ਥੋੜ੍ਹਾ ਛੋਟਾ ਹੀ ਆ, ਇੱਥੋਂ ਜਿਵੇਂ 8-10 ਫੁੱਟ ਲਾ ਚੌੜਾ ਹੋਣਾ,
1: ਸਮੁੰਦਰ
0: ਚੱਲਦੇ ਪਾਣੀ 'ਚ ਹੁੰਦਾ, ਚੱਲਦਾ ਪਾਣੀ ਸੀ ਉਹ, ਇੱਧਰੋਂ ਤਾਰੇ ਇੱਧਰੋਂ ਚਲੇ ਗਏ, ਉੱਥੇ ਰਜਿਸਟਰੇਸ਼ਨ ਵੀ ਕਰਾਉਂਦੇ ਆ ਨਾ ਕਿ ਬੰਦੇ ਦੀ ਵੀ ਇੰਨੀ ਤਰੀਕ ਨੂੰ ਹੁੰਦਾ, ਮਤਲਬ ਉਹਦੀ
1: ਗੋਬਿੰਦਵਾਲ ਸਾਹਿਬ ਵੀ
0: ਹੁੰਦਾ, ਹਾਂ ਜਿਵੇਂ ਹਾਂ ਕੀਰਤਪੁਰ ਸਾਹਿਬ ਵੀ
1: ਹੁਣ ਗੋਬਿੰਦਵਾਲ ਸਾਹਿਬ ਸ਼ੁਰੂ ਹੋ ਗਿਆ ਕਾਫੀ ਦੇਰ ਤੋਂ,
0: ਗੋਬਿੰਦਵਾਲ ਸਾਹਿਬ ਵੀ ਪਾਉਣ ਲੱਗ ਗਏ,
1: ਹਾਂ ਵੱਡੀਆਂ ਨਹਿਰਾਂ,
0: ਅੱਛਾ
1: ਬੜੀ ਵੱਡੀ ਨਹਿਰ,
0: ਅੱਛਾ
1: ਹਾਂ ਗੋਬਿੰਦ ਸਾਹਿਬ ਰਜਿਸਟਰੇਸ਼ਨ ਗੁਰਦੁਆਰਾ ਗੋਬਿੰਦ ਸਾਹਿਬ ਹੁੰਦੀ ਹੈ,
0: ਅੱਛੇ
1: ਲੈ ਕੇ ਉੱਥੇ ਜਾਂਦੇ, ਉੱਥੇ ਬਣਾਇਆ ਉਹਨੇ ਪੁੱਲ ਜਿਹਾ ਬਣਾਇਆ, ਪੁੱਲ ਵਿਚਾਲੇ ਜਾ ਕੇ ਨਾ,
0: ਹਾਂ
1: ਜਿਵੇਂ ਕੀਰਤਪੁਰ ਪੁੱਲ ਬਣਾਇਆ ਨਾ,
0: ਕੀਰਤਪੁਰ
1: ਅਤੇ ਇਸ ਤਰ੍ਹਾਂ
0: ਕੀਰਤਪੁਰ ਵਾਲਾ ਤਾਂ ਮੈਂ ਦੋ ਵਾਰੀ ਦੇਖਿਆ,
1: ਉੱਥੇ ਤਾਂ ਮੈਂ ਕਹੀ ਦੇਖਿਆ
0: ਬਲਕਿ ਦੋ ਨਹੀਂ ਤਿੰਨ
1: ਕਹੀ ਦੇਖਿਆ,

ਮੇਰੇ ਕੋਲ ਵੀ ਘਰੇ ਨਵਾਂ ਹੀ ਪਿਆ ਇਹਦੇ ਨਾਲ।

0: ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ
1: ਜਹ ਮਾ ਭਿਆਨ ਦੂਤ ਜਮ ਦਲੈ ਤੇ ਕੇਵਲ ਨਾਮ ਸੰਗ ਤੇਰੇ ਚਲੈ
0: ਜਹ ਮੁਸ਼ਕਿਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ
1: ਅਨਿਕ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ।

0: ਕੋਟ ਪਾਉ ਦਰਗਹਿ ਨਿਸਜੈ
1: ਟੁੱਟਸ ਨਾਹੀ ਉਪਿਆਲ ਮੋਹਿ ਵਿਆਪੈ ਮਾਇਆ ਜਾਲ
0: ਬਰਕਤ ਹੋ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
1: ਹਰਿ ਕਾ ਨਾਮ ਜਪਤ ਦੁਖ ਜਾਏ।

0: ਪਰ ਜੋਵਨ ਭੋਜਨ ਸੁਖ ਸੂਦ
1: ਬਿਰਧ ਭਇਆਉ ਪਰ ਸਾਕ ਸੈਨ ਮੁਖ ਪਿਆਉ ਬੈਠ ਕਉ ਦੈਨ
0: ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲਿਓ ਤੋ ਨਾਨਕ ਸੀਜੈ
1: ਜਿਹ ਪ੍ਰਸਾਦ ਹਰੂ ਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨਤਾ ਸੰਗਸੈ
0: ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ
1: ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ
0: ਇਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ
1: ਐਸੇ ਦੋਖ ਮੂੜ ਅੰਧ ਵਿਆਪੇ।

0: ਕਰਦਾ ਪੀਤ ਭਸਮ ਸੰਗ ਹੋਏ
1: ਅੰਧ ਕੂਪ ਮਹਿ ਪਤਿਤ ਬਿਕਰਾਲ ਨਾਨਕ ਕਾਢੇ ਹੋ ਪ੍ਰਭ ਦਿਆਲ
0: ਪੂਤ ਪਸ਼ੂ ਕੀ ਮਾਨਸ ਜਾਤ ਲੋਕ ਪੁਚਾਰਾ ਕਰੈ ਦਿਨ ਰਾਤ
1: ਬਾਹਰ ਭੇਕ ਅੰਤਰ ਮਲ ਮਾਇਆ ਛਪਸ ਨਾਇ ਕਛ ਕਰੈ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ
1: ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੇ ਅਥਾ
0: ਜਾਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ
1: ਨੰਦਾ ਕੈਸੇ ਮਾਰਗ ਪਾਵੇ ਕਰਗ ਹਿਲੇ ਹੋ ਓਟ ਨਿਭਾਵੇ
0: ਬਜਾਤ ਬੂਝੈ ਡੋਰਾ ਨਿਸ ਕਹੀਐ ਤੋ ਸਮਝੈ ਪੋਰਾ
1: ਕਹਾ ਵਿਸ਼ਨ ਪਦ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰ ਭੰਗ
0: ਮੰਗਲ ਪਰਬਤ ਪਰ ਪਵਨ ਨਹੀਂ ਹੋਤ ਊਹਾ ਉਸ ਗਵਨ
1: ਕਰਤਾਰ ਕਰੁਣਾ ਮੇ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ।

0: ਨਾਨਕ ਰਾਖ ਲਿਓ ਆਪਣ ਕਰ ਕਰਮ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ।
0: ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ।
1: ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ।
0: ਸਗਲ ਸਮਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੋ

0: ਸਰਬ ਸੂਖ ਤਾਹੁ ਮਨ ਮੂਠਾ।
1: ਜਿਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ।
0: ਅਗਨਤ ਸਾਉ ਆਪਣੀ ਦੇਰਾ ਸਥਾਤੀ

0: ਜਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ
1: ਉਸਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ
0: ਅਨੇਕ ਭਾਤ ਮਾਇਆ ਕੇ ਹੇਤ ਸਰਬਤ ਹੋਵਤ ਜਾਨ ਅਨੇਤ
1: ਬਿਰਖ ਕੀ ਛਾਇਆ